मस्तक लगे सादरे मस्तक लग

ਜੋ ਕਿ ਜੇ ਸੋ ਬੰਧਨ ਪੈਰੇ ਕੁਰੂਤਾ ਬੀਜ, ਕੁਰੂਤਾ ਬੀਜ ਬੀਜ ਕੁਰੂਤਾ ਬੀਜ ਬੀਜੇ ਨਹੀਂ ਜੰਮੇ, ਸਭ ਨਾਹਾ ਮੂਹ ਲਗਵਾਇਆ, ਕਲਯੁਗ ਮੈਂ ਕੀਰਤਨ ਪ੍ਰਦਾਨਾ, ਗੁਰਮੁਖ ਤੇ ਲਾਏ ਧਿਆਨ। ਆਪ ਤੁਰੇ ਸਗਲੇ ਕੁਲ ਤਾਰੇ, ਹਰ ਦਰਗਾਹ ਪਤ ਚੁਲ ਜਾਏਦਾ, ਅਖੰਡ ਪਾਤਾਲ ਦੀਪ ਸਭ ਲੁਆ, ਸਭ ਕਾਲੇ ਬਸ ਆਪ ਪ੍ਰਭ ਕੀ ਆਪ, ਨਿਚਲ ਏਕ ਆਪ ਅਵਿਨਾਸੀ, ਸੋ ਨਿਚਲ ਜੋ ਤਿਸੇ ਧਿਆਏਦਾ, ਹਰ ਕਾ ਸੇਵਕ ਸੁਹਰ ਜਿਹਾ, ਭੇਦ ਨਾ ਜਾਣੋ ਮਾਣਸ ਦੇਹਾ, ਜੋ ਜਲ ਤਰੰਗ ਉੱਠੇ ਬਹੁ ਭਾਤੀ, ਫਿਰ ਸੱਲੇ ਸਲ ਸਮਾਏਦਾ, ਇੱਕ ਜਾਚਕ ਮਾਂਗੇ ਦਾਨ ਦੁਆਰੇ, ਜਾਂ ਪ੍ਰਭਾਵੇ ਤਾਂ ਕਿਰਪਾ ਧਾਰੇ, ਨਿਤ ਮੰਤਰ ਪਾਤੇ ਹਰ ਕੀਰਤਨ ਮਨ ਠਹਿਰਾਏਂਦਾ, ਰੂੜੋ ਠਾਕੁਰ ਤਵਸੇ ਨਾ ਆਵੇ, ਹਰ ਸੋ ਕਿਛ ਹਰ ਕੀਆ ਹਰ ਕੀਆ, ਰੂੜੋ ਠਾਕੁਰ ਕਿਤੇ ਵਸ ਨਾ ਆਵੇ, ਰਹਿਸ ਜੋ ਕਿਛ ਕਰੇ ਸੋ ਹਰ ਕਿਆ, ਸੋ ਲੋੜਾਂ ਸੋਈ ਕਰਾਏ ਨੇ, ਦਰ ਧੋਰ ਨ ਟੋਏ ਕੋਈ ਪਾਏਂਦਾ, ਜਿੱਥੇ ਔਘਟ ਆਏ ਬੁਣਕ ਹੈ ਪਾਣੀ, ਜਿੱਥੇ ਹਰ ਤਿਹਾਈ ਸਾਰੰਗ ਪਾਣੀ, ਜਿੱਥੇ ਪੁੱਤਰ ਕਲਤ ਨਾ ਵੇਲੀ ਕੋਈ, ਤਿੱਥੇ ਹਰ ਆਪ ਛੜਾਏਂਦਾ, ਵੱਡਾ ਸਾਹਿਬ ਅਗਮਤ ਹਾ ਪ੍ਰਭ ਮਿਲੇ, ਪ੍ਰਭ ਵੀ ਪ੍ਰਵਾਹ ਕਾਠ ਕਾਠ ਛਿਲਕ ਜਿਸ ਮਾਰਗ ਪਾਏ, ਸੋ ਵਿੱਚ ਵਾਸਾ ਪਾਏਂਦਾ, ਹੁਕਮ ਬੁਝੇ ਸੋ ਸੇਵਕ ਕਹੇ, ਬੁਰਾ ਭੁਲਾ ਦੋਏ ਸੰਸਾਰ ਸਹੀ, ਹੋਮੇ ਜਾਏ ਤਾਂ ਇੱਕੋ ਬੂਝੇ, ਸੋ ਗੁਰਮੁਖ ਸਹਿਜ ਸਮਾਏਂਦਾ, ਹਰ ਕੇ ਬਖ ਸਦਾ ਸੁਖ ਵਾਸੀ, ਬਾਲ ਸੁਭਾਏ ਅਤੀ ਉਦਾਸੀ, ਕਰੇ ਬੋ ਭਾਤੀ ਜੋ ਪਿਤਾ ਪ੍ਰਭ ਪੁੱਤ ਲਾਡਾਇਂਦਾ, ਅਗਮ ਗੁਰਮੁਖ ਪ੍ਰਗਟ ਭਇਆ।

ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿਧੇ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਨ ਨੁਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁਖ।

ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰਿ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਹੈ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ।

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾਦਾ ਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਨਹਾਰਾ।

ਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ

ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰਿ ਅਨਿਕ ਅਨੇਕ ਅਨੰਤਾ।

ਤੂੰ ਆਦਿ ਪੁਰਖ ਪਰਮ ਪਰਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਸ਼ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ।

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ।

ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ ਚੇ।

ਪ੍ਰਣਵਤ ਨਾਨਕ ਤਿਨਕੀ ਸਰਨਾ ਜਿੰਤੂ ਨਾਹੀ ਵੀਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹੱਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਨ ਚੁਨ ਸਤਰ ਹਮਾਰੀ ਮਾਰੀਐ ਹੈ ਆਪ ਹੱਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਤ ਜੂ ਕਰੀਆ ਹੋ ਰੱਛਾ ਰਾਖ ਲੇ ਹੂ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੂ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ

ਪਸਾਰਾ ਕਿਹ ਬਿਦ ਸਜਾ ਪ੍ਰਿਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਈ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹੋ ਤਾਂ ਕਿ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ ਏਕ ਵਾਰ ਜਿਨ ਤੁਮ

ਸੁਨੈ ਗੁੰਗ ਜੂ ਯਾਹੀ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹੈ ਹੋ ਜੋ ਯਾਕੀ ਏਕ ਵਾਰ ਚੌਪਈ ਕੋ ਕਾ ਹੈ ਚੌਪਈ ਸੰਬਤ ਸਤ੍ਰਹਿ ਸਹਸ ਪਣਿਜੈ ਅਰਧ ਸਹਸ ਫੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ

ਸਭਨਾਂਗਲਾ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੈ ਕਰਤਾ ਤੇਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਂਤ ਸੁਖ ਮਨਿਆਏ ਵਸਿਆ ਜਿਨੀ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟੋ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ

ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭੌਜਲ ਬਿਖਮ ਅਸਗਾਹ ਗੁਰ ਸਬਦੀ ਪਾਰ ਪਾਹੇ।

ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ।

ਦਲ ਪੰਜਨ ਗੁਰ ਸੂਰਮਾ ਵਡ ਜੋਦਾ ਬਹੁ ਪਰਉਪਕਾਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਜੋ ਪਾਵਨ ਸ਼ਬਦ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 267 ਪਰ ਸੁਸ਼ੋਭਿਤ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ, ਅੱਜ ਦਾ ਜੋ ਇਹ ਪਾਵਨ ਸ਼ਬਦ ਬਖਸ਼ਿਸ਼ ਕੀਤਾ ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਰ ਉਸ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਧੰਨ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਅੱਜ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਭਾਰੀ ਗੁਰੂ ਛੇਵੇਂ ਗੁਰਦੇਵ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ। ਸਤਿਗੁਰੂ ਕਿਰਪਾ ਕਰਨ ਇਤਿਹਾਸਕ ਵਿਚਾਰ ਦੇ ਨਾਲ ਨਾਲ ਗੁਰਬਾਣੀ ਵਿਚਾਰ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਦੀ ਕਿਰਪਾ ਕਰਨ ਆਪ ਜੀ ਬਖਸ਼ੋ ਅਸੀਸ, ਪਾਵਨ ਵਿਚਾਰ ਸਤਿਗੁਰੂ ਦੀ ਤਰਸ ਕਰਕੇ ਕਲਾ ਕਰਾ ਲੈਣ।

ਫਤਿਹੇ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨ੍ਹਾਂ ਦੀ ਪ੍ਰਥਾਏ। ਜਿਸ ਵਕਤ ਆਪਾਂ ਇਤਿਹਾਸਕ ਹਵਾਲਾ ਭਾਈ ਗੁਰਦਾਸ ਸਾਹਿਬ ਜੀ ਤੋਂ ਪੜ੍ਹਦੇ ਹਾਂ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਪੰਜ ਪਿਆਲੇ ਪੰਜ ਪੀਰ। ਪਿਆਲੇ ਦਾ ਅਰਥ ਨਿਮਰਤਾ ਹੈ, ਭਾਵ ਨਿਮਰਤਾ ਸਹਿਤ ਨਿਰਮਲਤਾਈ ਸਹਿਤ ਪੰਜ ਪੀਰ ਪੰਜ ਗੁਰੂ ਸਾਹਿਬਾਨ ਜੀ ਨੇ ਸ਼ਬਦ ਦੇ ਰਾਹੀਂ ਧਰਮ ਦਾ ਪ੍ਰਚਾਰ ਜਿਹੜਾ ਸੀ ਉਹ ਸ਼ਬਦ ਦੀ ਚੋਟ ਉੱਪਰ ਕੀਤਾ। ਪਰ ਜਿਸ ਦਿਨ ਸਮਾਂ ਆਇਆ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹਕੂਮਤ ਨੇ ਆਪਣੀ ਜ਼ੋਰ ਅਜਮਾਇਸ਼ ਕੀਤੀ। ਸ਼ਾਂਤ ਚਿੱਤ ਰਹਿ ਕੇ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਦੇ ਅਸਰ ਦਾ ਅਤੇ ਅੰਦਰ ਦੀ ਸਹਿਜਤਾ ਦਾ ਪ੍ਰਤਾਪ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੰਦਰ ਤੱਤੀ ਤਵੀ 'ਤੇ ਬੈਠਿਆਂ ਦੇਗ ਵਿੱਚ ਉੱਬਲਦਿਆਂ ਇੰਨਾ ਕੁ ਅੰਦਰ ਟਿਕਿਆ ਹੋਇਆ ਇਕਾਗਰ ਸੀ ਜਿਵੇਂ ਦਰਿਆ ਦੇ ਵਿੱਚ ਮਛਲੀ ਆਨੰਦ ਵਿੱਚ ਰਹਿੰਦੀ ਹੈ। ਤੱਤੀ ਤਵੀ 'ਤੇ ਬੈਠਿਆਂ ਇਸ ਤਰ੍ਹਾਂ ਸਨ ਜਿਵੇਂ ਇੱਕ ਦੀਵੇ ਦੇ ਉੱਪਰ ਪਤੰਗਾ ਆਣ ਕੇ ਆਪਣੇ ਆਪ ਨੂੰ ਸਾੜ ਦਿੰਦਾ ਹੈ। ਇੰਨੇ ਗੁਰਬਾਣੀ ਦੇ ਰਸ ਵਿੱਚ ਮਗਨ ਸਨ ਕਿ ਜਿਸ ਤਰੀਕੇ ਦੇ ਨਾਲ ਇੱਕ ਭਵਰਾ ਕਮਲ ਦੇ ਫੁੱਲ ਦੇ ਵਿੱਚ ਬੈਠਾ ਆਨੰਦ ਲੈ ਰਿਹਾ ਹੋਵੇ। ਅਤੇ ਨਾਲ ਇਹ ਵੀ ਜ਼ਿਕਰ ਕੀਤਾ ਕਿ ਸ਼ਬਦ ਦੇ ਨਾਲ ਇੰਨੀ ਕੁ ਇਕਾਗਰਤਾ ਬਣੀ ਸੀ ਜਿਵੇਂ ਹਿਰਨ ਕੰਢੇ ਹੇੜੇ ਦੇ ਨਾਦ ਦੇ ਨਾਲ ਪਿਆਰ ਕਰਦਾ ਪਰ ਮੌਤ ਪ੍ਰਵਾਨ ਕਰ ਲੈਂਦਾ, ਉਹਦੇ ਨਾਲੋਂ ਪ੍ਰੀਤ ਨਹੀਂ ਤੋੜਦਾ। ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਇਸ ਜੀਵਨ ਵਿੱਚ ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਥਾਏ ਸਿਫਤ ਦੇ ਸ਼ਬਦ ਸਨ। ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿੱਤ ਅਵਰ ਨਾ ਆਣੀ। ਇੱਥੋਂ ਤੱਕ ਮਹਾਰਾਜ ਜੀ ਨੇ ਇਹ ਵੀ ਜ਼ਿਕਰ ਕਰ ਦਿੱਤਾ ਕਿ ਜਿਸ ਦਿਨ ਭਾਈ ਗੁਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਥਾਏ ਇੰਨੀ ਕੁ ਇਕਾਗਰਤਾ ਦੇ ਨਾਲ ਸ਼ਬਦ ਪ੍ਰਗਟ ਕਰਕੇ ਕਿਹਾ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜੇ ਆਪ ਜੀ ਦੇ ਸਨਮੁਖ ਇੰਨੀ ਸਿਫਤ ਅਰਦਾਸ ਕਰੀਏ ਤਾਂ ਇੱਕੋ ਸ਼ਬਦ ਕਿਹਾ ਜਾ ਸਕਦਾ ਹੈ, ਗੁਰ ਅਰਜਨ ਵਿੱਟੋਂ ਕੁਰਬਾਣੀ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਤੋਂ ਕੁਰਬਾਣੀ ਹੈ। ਅਤੇ ਅਗਲਾ ਨਿਰਣਾ ਮੈਂ ਆਪ ਜੀ ਦੇ ਸਨਮੁਖ ਜ਼ਰੂਰ ਬੇਨਤੀ ਕਰਾਂ ਕਿ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਦਿਨ ਲਾਹੌਰ ਦੀ ਧਰਤੀ 'ਤੇ ਜਾਣਾ ਸੀ ਮਹਾਰਾਜ ਜੀ ਨੇ ਸ਼ਹਾਦਤ ਤੋਂ ਪਹਿਲਾਂ, ਇਹ ਮੈਂ ਸਰੋਤ ਆਪ ਜੀ ਨੂੰ ਦੱਸਣ ਲੱਗਾ। ਕਵੀ ਸੰਤੋਖ ਸਿੰਘ ਜੀ ਨੇ ਗੁਰਤਾ ਗੱਦੀ ਦਾ ਪ੍ਰਸੰਗ ਲਿਖਿਆ ਅਤੇ ਉਹਨਾਂ ਨੇ ਹਵਾਲਾ ਦਿੱਤਾ। ਉਹਨਾਂ ਇਤਿਹਾਸਿਕ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਲਾਹੌਰ ਨੂੰ ਜਾਣਾ ਸੀ ਅਤੇ ਲਾਹੌਰ ਦੀ ਧਰਤੀ ਦੇ ਉੱਪਰ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਸੱਦਿਆ ਹੈ ਅਤੇ ਨਾਲ ਹੀ 11 ਸਾਲਾਂ ਦੀ ਉਮਰ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੁਨੇਹਾ ਭੇਜਿਆ। ਆਪ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਨਸ਼ੀਨ ਹੁੰਦੇ ਸਮੇਂ ਜਿਸ ਵਕਤ ਪਤਾ ਸੀ ਵੀ ਲਾਹੌਰ ਦੀ ਧਰਤੀ 'ਤੇ ਚਲੇ ਜਾਣਾ ਅਤੇ ਸ਼ਹਾਦਤ ਹੋਣੀ ਹੈ, ਉਸ ਦਿਨ ਫਿਰ ਭਾਈ ਇੱਥੋਂ ਕਵੀ ਸੰਤੋਖ ਸਿੰਘ ਲਿਖਦੇ ਆ ਕਿ ਗੁਰੂ ਅਰਜਨ ਦੇਵ ਜੀ ਨੇ ਗੁਪਤ ਰੂਪ ਦੇ ਵਿੱਚ ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੇ ਅੱਗੇ 5 ਪੈਸੇ ਨਾਰੀਅਲ ਰੱਖਿਆ, 3 ਪਰਿਕਰਮਾ ਕੀਤੀਆਂ ਅਤੇ ਮੱਥਾ ਟੇਕ ਦਿੱਤਾ ਅਤੇ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੂੰ ਉਸ ਵਕਤ ਆਗਿਆ ਕੀਤੀ ਅਤੇ ਸ਼ਬਦ ਵਰਤੇ, ਸ਼ਬਦ ਆਖਣ ਲੱਗੇ ਵੀ ਇਹ ਗੱਲ ਨੂੰ ਗੁਪਤ ਰੱਖਿਆ ਜਾਏ, ਜਿਸ ਦਿਨ ਸਾਡੀ ਸ਼ਹਾਦਤ ਦੀ ਖਬਰ ਆਵੇਗੀ ਉਸ ਦਿਨ ਸਾਡੀ ਸ਼ਹਾਦਤ ਤੋਂ ਉਪਰੰਤ ਜਿਹੜਾ ਹੈ ਪੰਥ ਦੇ ਸਾਹਮਣੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਰਿਆਦਾ ਅਨੁਸਾਰ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਠਾਇਆ ਜਾਏ। ਇੱਕ ਸਰੋਤ ਵਿੱਚੋਂ ਪੜ੍ਹਿਆ ਜੇ ਮੈਂ ਭੁੱਲਾਂ ਨਾ ਤਾਂ ਇੱਕ ਕਿਤਾਬ ਹੈ ਰਬਾਬ ਤੋਂ ਨਗਾਰਾ,
ਉਹਦੇ ਵਿੱਚ ਤਾਂ ਇਹ ਵੀ ਜ਼ਿਕਰ ਕੀਤਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ ਪ੍ਰੀਖਿਆ ਹੁੰਦੀ ਹੈ ਜਿੱਦਣ ਗੁਰਤਾ ਗੱਦੀ 'ਤੇ ਬੈਠਣਾ, ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਵਿੱਦਿਆ ਦਿੱਤੀਆਂ, ਦੁਨਿਆਵੀ ਵਿੱਦਿਆ, ਸ਼ਸਤਰ ਅਸਤਰ ਵਿੱਦਿਆ, ਸਾਰੀਆਂ ਵਿੱਦਿਆਵਾਂ ਦਿੱਤੀਆਂ, ਇਤਿਹਾਸਕ ਹਵਾਲਾ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਕਿ ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਪ੍ਰਪੱਕ ਬਣਾ ਦਿੱਤਾ ਸੀ ਅਤੇ ਉਸ ਰਬਾਬ ਤੋਂ ਨਗਾਰਾ ਕਿਤਾਬ ਵਿੱਚ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਲਾਹੌਰ ਜਾਣਾ ਸੀ ਅਤੇ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੱਦਿਆ ਅਤੇ ਇੱਕ ਸ਼ਬਦ ਵਰਤਿਆ ਸੀ ਜਿਸ ਵਕਤ ਮਹਾਰਾਜ ਜੀ ਨੂੰ ਕੋਲ ਸੱਦ ਕੇ ਕਹਿਣ ਲੱਗੇ, ਬੇਟਾ ਬਾਬਾ ਬੁੱਢਾ ਸਾਹਿਬ ਜੀ ਨੇ ਦੱਸਿਆ ਕਿ ਤੁਸੀਂ ਤਲਵਾਰਬਾਜ਼ੀ ਵਿੱਚ ਬੜੇ ਪ੍ਰਪੱਕ ਹੋ ਗਏ। ਸਿਰ ਨੀਵਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਸੁਣਦੇ ਰਹੇ। ਆਖਣ ਲੱਗੇ, ਦੂਸਰੀ ਗੱਲ, ਨੇਜੇਬਾਜ਼ੀ ਵਿੱਚ ਤੁਹਾਡੀ ਬੜੀ ਪ੍ਰਪੱਕਤਾ ਹੈ, ਤੀਰ ਅੰਦਾਜ਼ੀ ਬੜੀ ਸੋਹਣੀ ਕਰਦੇ ਹੋ, ਘੋੜ ਸਵਾਰੀ ਕਰਦੇ ਹੋ ਅਤੇ ਇੱਥੋਂ ਤੱਕ ਕਿ ਤਲਵਾਰਬਾਜ਼ੀ ਵਿੱਚ ਤੁਹਾਡਾ ਕੋਈ ਮੁਕਾਬਲਾ ਨਹੀਂ। ਸਤਿਗੁਰੂ ਜੀ ਨਿਮਰਤਾ ਸਹਿਤ ਖਲੋਤੇ ਰਹੇ ਅਤੇ ਵਿਦਵਾਨਾਂ ਨੇ ਤਾਂ ਇਹ ਵੀ ਕਿਹਾ ਵੀ ਬੇਅੰਤ ਵਿੱਦਿਆ, ਕਈਆਂ ਨੇ 65 ਵਿੱਦਿਆ ਦਾ ਵੀ ਜ਼ਿਕਰ ਕੀਤਾ ਪਰ ਨਾਮ ਨਹੀਂ ਦੱਸੇ। ਉਹਦੇ ਵਿੱਚ ਸ਼ਸਤਰ ਵਿੱਦਿਆ, ਅਸਤਰ ਵਿੱਦਿਆ, ਘੋੜ ਸਵਾਰੀ, ਤੈਰਾਕੀ, ਘੋੜ ਨੇਜੇਬਾਜ਼ੀ, ਤੀਰ ਅੰਦਾਜ਼ੀ, ਤੈਰਾਕੀ ਵਿੱਦਿਆ ਆਦਿਕ, ਯੰਤਰ ਤੰਤਰ ਮੰਤਰ ਆਦਿਕ ਵਿੱਦਿਆ, ਬੇਅੰਤ ਅਭਿਆਸ ਕਰਾਇਆ ਅਤੇ ਜਿਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਰਾ ਕੁਝ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਅਤੇ ਆਖਣ ਲੱਗੇ, ਬੇਟਾ ਅਸੀਂ ਇੱਕ ਆਸ ਕਰਦੇ ਹਾਂ ਤੁਹਾਡੇ ਤੋਂ, ਸਾਨੂੰ ਤੁਹਾਡੇ ਤੋਂ ਇੱਕ ਵਸਤ ਚਾਹੀਦੀ ਹੈ। ਹੱਥ ਜੋੜ ਕੇ ਖਲੋ ਗਏ, ਕਹਿੰਦੇ ਸੱਚੇ ਪਾਤਸ਼ਾਹ ਹੁਕਮ ਕਰੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁੱਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ, ਕਿਰਪਾ ਕਰੋ, ਸਾਨੂੰ ਆਪਣੇ ਹੱਥ ਦਾ ਅੰਗੂਠਾ ਦੇ ਦਿਓ। ਇਹ ਅੰਗੂਠਾ ਨਹੀਂ ਸੀ ਮੰਗਿਆ, ਸਾਰੀ ਵਿੱਦਿਆ ਮੰਗ ਲਈ ਸੀ, ਜਿਵੇਂ ਪਰਖ ਰਹੇ ਸੀ ਨਾ ਕਿ ਤਰਕ ਕਰਦੇ ਕਿ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ, ਅੰਗੂਠਾ ਦੇ ਦਿਓ। ਉਸੇ ਵੇਲੇ ਕਮਰ ਕੱਸੇ ਦੇ ਵਿੱਚੋਂ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਵੇਲੇ ਸ਼ਸਤਰ ਕੱਢਿਆ ਅਤੇ ਜਦੋਂ ਆਪਣੇ ਅੰਗੂਠੇ ਦੇ ਉੱਪਰ ਵਾਰ ਕਰਨ ਲੱਗੇ, ਗੁਰੂ ਅਰਜਨ ਦੇਵ ਜੀ ਨੇ ਹੱਥ ਫੜ ਲਿਆ। ਕਹਿਣ ਲੱਗੇ, ਬੇਟਾ ਇੱਕ ਰੱਤੀ ਭਰ ਵੀ ਸੋਚਿਆ ਨਹੀਂ ਵੀ ਜੇ ਅੱਜ ਇਹ ਅੰਗੂਠਾ ਚਲਾ ਗਿਆ ਤੁਹਾਡੀ ਤਲਵਾਰਬਾਜ਼ੀ ਚਲੇ ਜਾਏਗੀ, ਪਕੜ ਕਿਵੇਂ ਕਰੋਗੇ ਤਲਵਾਰ 'ਤੇ, ਘੋੜ ਸਵਾਰੀ 'ਤੇ ਲਗਾਮ ਕਿਵੇਂ ਫੜੋਗੇ, ਤੀਰ ਅੰਦਾਜ਼ੀ ਸਮੇਂ ਤੀਰ ਕਿਵੇਂ ਚਲਾਓਗੇ, ਨੇਜਾ ਕਿਵੇਂ ਹੱਥ ਵਿੱਚ ਫੜੋਗੇ, ਤੁਹਾਡੀ ਵਿੱਦਿਆ ਖਤਮ ਹੋ ਜਾਏਗੀ, ਇੰਨੀ ਮਿਹਨਤ ਸਮਾਪਤ ਹੋ ਜਾਏਗੀ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਗਲ ਵਿੱਚ ਪੱਲਾ ਪਾ ਕੇ ਕਿਹਾ ਸੀ, ਸੱਚੇ ਪਾਤਸ਼ਾਹ ਮੇਰੇ ਵਾਸਤੇ ਸਾਰੀਆਂ ਵਿੱਦਿਆਵਾਂ ਇੱਕ ਪਾਸੇ, ਮੇਰੇ ਗੁਰੂ ਦਾ ਹੁਕਮ ਮੇਰੇ ਸਿਰ ਮੱਥੇ ਪ੍ਰਵਾਨ, ਤੁਸੀਂ ਕਹੋ ਅਤੇ ਮੈਂ ਆਪਣਾ ਸਿਰ ਦੇਣ ਵਾਸਤੇ ਵੀ ਤਿਆਰ ਹਾਂ। ਉਹ ਕਾਹਦੀ ਵਿੱਦਿਆ ਜਿਹੜੀ ਗੁਰੂ ਅਤੇ ਸਿੱਖ ਵਿੱਚ ਦੂਰੀ ਬਣਾ ਦੇ। ਮਹਾਰਾਜ ਤੁਸੀਂ ਕਿਰਪਾ ਕਰੋ, ਹੁਕਮ ਕਰੋ। ਉਸ ਦਿਨ ਫਿਰ ਬਾਬਾ ਬੁੱਢਾ ਸਾਹਿਬ ਨੂੰ ਇਸ਼ਾਰਾ ਕਰ ਦਿੱਤਾ ਸੀ ਵੀ ਹੁਣ ਯੋਗਤਾ ਹੈ, ਜਦੋਂ ਤਰਕੀ ਕੋਈ ਨਹੀਂ ਸਮਰਪਣ ਭਾਵਨਾ ਦੇ ਵਿੱਚ। ਉਸ ਦਿਨ ਫਿਰ ਕਹਿੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਾਂ ਲਾਹੌਰ ਚਲੇ ਗਏ। ਜਦੋਂ ਸ਼ਹਾਦਤ ਦੀ ਖਬਰ ਆਉਂਦੀ, ਮਹਾਰਾਜ ਜੀ ਨੂੰ ਤਸੀਹੇ ਦਿੱਤੇ ਗਏ। ਲਾਹੌਰ ਤੋਂ ਸ਼ਹਾਦਤ ਦੀ ਖਬਰ ਭਾਈ ਪੈੜਾ ਲੈ ਕੇ ਆਉਂਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਦਾ, ਮਹਾਰਾਜ ਬਿਲਕੁਲ ਸੰਗਤ ਨੂੰ ਸ਼ਾਂਤ ਰੱਖਦੇ ਰੱਖਦਿਆਂ ਅਤੇ ਨਾਲ ਇੱਕ ਸੁਨੇਹਾ ਵੀ ਆਇਆ ਸੀ ਲਾਹੌਰ ਦੀ ਧਰਤੀ ਤੋਂ ਜਿਹੜਾ ਆਪਾਂ ਦੱਸਦੇ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹਾਦਤ ਤੋਂ ਪਹਿਲਾਂ ਘੋੜਿਆਂ ਦਾ ਵਪਾਰ ਸ਼ੁਰੂ ਕਰ ਚੁੱਕੇ ਸੀ। ਘੋੜਿਆਂ ਦਾ ਵਪਾਰ ਗੁਰੂ ਘਰ ਵਿੱਚ ਹੋਣ ਲੱਗ ਪਿਆ ਸੀ ਅਤੇ ਮਹਾਰਾਜ ਜੀ ਨੇ ਜਾਣ ਲੱਗਿਆਂ ਸ਼ਹਾਦਤ ਦੇ ਵੇਲੇ ਰਾਵੀ ਦੇ ਕਿਨਾਰੇ ਦੇ ਉੱਪਰ ਇਹ ਵੀ ਸਿੱਖਾਂ ਨੂੰ ਕਿਹਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਕਹਿ ਦਿਓ ਕਿ ਹੁਣ ਸ਼ਸਤਰਧਾਰੀ ਯੋਧੇ ਬਣੋ ਔਰ ਇੱਥੇ ਸ਼ਸਤਰਾਂ ਦਾ ਅਭਿਆਸ ਕਰਕੇ ਸਿੱਖਾਂ ਨੂੰ ਸ਼ਸਤਰਧਾਰੀ ਯੋਧੇ ਬਣਾਓ। ਇਹ ਸੁਨੇਹਾ ਮਿਲ ਚੁੱਕਾ ਸੀ। ਭਾਈ ਪੈੜਾ ਆਣ ਕੇ ਸੁਨੇਹਾ ਲਿਆਉਂਦੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤਰਸ ਕਰਦੇ, ਗੁਰਮੁਖੋ ਇੰਨੀ ਕਿਰਪਾ ਵਰਤੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਤਖ਼ਤ 'ਤੇ ਬੈਠੇ ਅਤੇ ਭਾਈ ਗੁਰਦਾਸ ਸਾਹਿਬ ਸਾਹਮਣੇ ਖਲੋਤੇ ਅਤੇ ਸਾਹਮਣੇ ਖਲੋ ਕੇ ਕਹਿੰਦੇ, ਸੱਚੇ ਪਾਤਸ਼ਾਹ ਪੰਜ ਪਿਆਲੇ, ਪੰਜ ਪੀਰ, ਛਠਮ ਪੀਰ ਬੈਠਾ ਗੁਰਭਾਰੀ,
ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋ ਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਵੱਢ ਜੋਧਾ ਬਹੁ ਪਰ ਉਪਕਾਰੀ। ਸ਼ਬਦ ਬੜੇ ਕਮਾਲ ਦੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਲ ਵੇਖ ਕੇ ਨਾਲ ਹੀ ਇੱਕ ਗੱਲ ਕਹਿ ਦਿੱਤੀ, ਸਤਿਗੁਰੂ ਜੀ ਤੁਸੀਂ ਭਾਰੀ ਗੁਰੂ ਬੈਠੇ ਹੋ। ਕਿਉਂ ਭਾਰੀ ਗੁਰੂ ਬੈਠੇ ਸਨ? ਜਿੱਦਣ ਗੁਰਤਾ ਗੱਦੀ ਦਾ ਤਿਲਕ ਦਿੱਤਾ, ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੀ ਸ੍ਰੀ ਸਾਹਿਬ ਪਹਿਨਾਈ, ਦੂਸਰੇ ਪਾਸੇ ਖੱਬਿਓਂ ਸੱਜੇ ਪਹਿਨਾਈ, ਦੂਸਰੀ ਸੱਜਿਓਂ ਖੱਬੇ ਪਹਿਨਾ ਕੇ ਉਸ ਵਕਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਤਖ਼ਤ ਨਸ਼ੀਨ ਹੋਏ। ਇਹ ਵੀ ਇਤਿਹਾਸਕ ਜ਼ਿਕਰ ਹੈ ਕਿ ਗੁਰਤਾ ਗੱਦੀ ਦੇ ਤਖ਼ਤ ਤੋਂ ਇੱਕ ਸਾਲ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਕਰੀਬਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਅਤੇ ਸਿਰਜਣਾ ਦੇ ਸਮੇਂ ਦੋ ਤਲਵਾਰਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਧਾਰਨ ਕੀਤੀਆਂ। ਉਹ ਕਿਹੜੀਆਂ ਸਨ? ਉਹ ਤਲਵਾਰਾਂ ਸਨ ਮੀਰੀ ਅਤੇ ਪੀਰੀ ਦੀ। ਪੀਰੀ ਹੈ ਧਾਰਮਿਕ ਦ੍ਰਿੜਤਾ, ਧਾਰਮਿਕ ਅਵਸਥਾ, ਧਾਰਮਿਕਤਾ ਦਾ ਸ਼ਿਖਰ। ਇੱਥੋਂ ਤੱਕ ਕਿ ਪੀਰੀ ਦਾ ਜ਼ਿਕਰ ਸੀ, ਪੀਰ ਜਿਹੜਾ ਹੈ ਉਹ ਧਾਰਮਿਕ ਸ਼ਿਖਰਤਾ ਦਾ ਪ੍ਰਤੀਕ ਹੈ, ਪਰ ਜਿੱਥੇ ਜਿਹੜਾ ਮੀਰੀ ਦਾ ਜ਼ਿਕਰ ਹੈ ਉੱਥੇ ਰਾਜਨੀਤਿਕ ਦਾ ਵੀ ਸ਼ਿਖਰ ਹੈ, ਰਾਜਨੀਤੀ ਦਾ ਸ਼ਿਖਰ। ਅਤੇ ਸਤਿਗੁਰੂ ਜੀ ਨੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਅਤੇ ਗੁਰਸਿੱਖਾਂ ਪੁੱਛਿਆ, ਮਹਾਰਾਜ ਵੀ ਸਾਹਮਣੇ ਹਰਿਮੰਦਰ ਸਾਹਿਬ ਇੱਥੇ ਤਖ਼ਤ ਕਿਉਂ? ਮਹਾਰਾਜ ਜੀ ਕਹਿਣ ਲੱਗੇ, ਧਰਮ ਦੀ ਪਰਪੱਕਤਾ ਸਿੱਖ ਦੇ ਅੰਦਰ ਬਹੁਤ ਵੱਡੇ ਤਲ 'ਤੇ ਹੋਣੀ ਚਾਹੀਦੀ ਹੈ। ਅਤੇ ਜਿੱਦਣ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਆਪ ਖਲੋ ਕੇ ਜਿਸ ਵੇਲੇ ਆਪਣੇ ਧਰਮ ਅਤੇ ਆਪਣੇ ਰਾਜ ਸਮਾਜ ਦੀ ਰਾਖੀ ਕਰਨ ਵਾਸਤੇ ਸਿੱਖ ਖਲੋਵੇ, ਉਹਦੇ ਵਾਸਤੇ ਰਾਜਨੀਤੀ ਦਾ ਤਖ਼ਤ ਏਡਾ ਵੱਡਾ ਹੋਵੇ ਕਿ ਧਰਮ ਦਾ ਸੰਦੇਸ਼ ਸਿੱਧਾ ਤਖ਼ਤ ਤੱਕ ਪਹੁੰਚ ਕਰੇ ਅਤੇ ਤਖ਼ਤ ਉਹਨੂੰ ਪੰਥ ਵਿੱਚ ਲਾਗੂ ਕਰ ਦੇਵੇ। ਤੁਸੀਂ ਵੇਖੋਗੇ ਜਿੱਦਣ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਸਥਾਨਾਂ 'ਤੇ ਖਲੋਵੋਗੇ, ਤੁਹਾਨੂੰ ਉਦਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਹੁਤ ਸੋਹਣੇ ਤਰੀਕੇ ਨਾਲ ਨਜ਼ਰ ਆਉਣਗੇ। ਪਰ ਜਿੱਦਣ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਾਲੇ ਪਾਸੇ ਖਲੋ ਕੇ ਸਾਰਾ ਦ੍ਰਿਸ਼ਟਾਂਤ ਵੇਖੋਗੇ, ਧਰਮ ਸਾਹਮਣੇ ਨਜ਼ਰ ਆਏਗਾ। ਪਰ ਜਿੱਦਣ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ 'ਤੇ ਜਾਓਗੇ, ਪਿਛਾਂਹ ਨੂੰ ਮੁੜ ਕੇ ਵੇਖੋਗੇ, ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਰ ਨਹੀਂ ਆਉਣਗੇ, ਜਿੱਥੇ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਹੈ। ਕਿਉਂ? ਜਿੱਦਣ ਧਰਮ ਵਿੱਚ ਪ੍ਰਵੇਸ਼ ਕਰ ਗਿਆ ਸਿੱਖ, ਉਦਣ ਸਾਹਮਣੇ ਰਾਜਨੀਤੀ ਕੋਈ ਮਾਇਨੇ ਨਹੀਂ ਰੱਖਦੀ। ਪਰ ਜਿੱਦਣ ਸਿੱਖ ਰਾਜਨੀਤਿਕ ਤਖ਼ਤ 'ਤੇ ਖਲੋਤਾ ਹੋਵੇ, ਉਦਣ ਧਰਮ ਨੂੰ ਸਿੱਜਦਾ ਸਭ ਤੋਂ ਪਹਿਲਾਂ। ਕਿੱਡਾ ਵੱਡਾ ਸਿਧਾਂਤ! ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਜਿਸ ਵਕਤ ਸਿਰਜਣਾ ਕੀਤੀ ਨਾ, ਅਤੇ ਉੱਥੇ ਭਾਈ ਗੁਰਦਾਸ ਸਾਹਿਬ, ਬਾਬਾ ਬੁੱਢਾ ਸਾਹਿਬ ਖਲੋਤੇ, ਅਤੇ ਕਵੀ ਜੀ ਹੁਣੀ ਬੜਾ ਸੋਹਣਾ ਲਿਖਦੇ, ਕਹਿੰਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਣ ਲੱਗੀ ਅਤੇ ਪਤਾ ਕੀ ਹੋਇਆ? ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਮਿਸਤਰੀਆਂ ਦੀ ਚੋਣ ਕੀਤੀ ਗਈ। ਮਿਸਤਰੀ ਕੌਣ? ਪੁੱਛਿਆ, ਮਹਾਰਾਜ ਮਿਸਤਰੀ ਕਿਹੜੇ ਹੋਣਗੇ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਬਣਾਉਣਾ? ਅਤੇ ਨਾਲੇ ਇਹ ਵੀ ਹੁਕਮ ਹੈ ਕਿ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਉਹਦਾ ਹੁਕਮ ਹੈ ਕਿ 2 ਫੁੱਟ ਤੋਂ ਉੱਤਾ ਉੱਚਾ ਕੋਈ ਨਿੱਜੀ ਥੜਾ ਨਹੀਂ ਬਣਾ ਸਕਦਾ। ਮਹਾਰਾਜ ਨੇ 9 ਫੁੱਟ ਦੇ ਉੱਪਰ ਉਹਦੀ ਨੀਂਹ ਰਖਾਈ ਸੀ। ਮਹਾਰਾਜ ਮਿਸਤਰੀ ਕੌਣ? ਸਤਿਗੁਰੂ ਕਹਿੰਦੇ ਤਖ਼ਤ ਕਿਹੜਾ ਬਣ ਰਿਹਾ ਹੈ? ਕਹਿੰਦੇ ਜੀ ਅਕਾਲ ਬੁੰਗਾ, ਅਕਾਲ ਦਾ ਤਖ਼ਤ। ਮਹਾਰਾਜ ਜੀ ਕਹਿਣ ਲੱਗੇ ਅਕਾਲ ਨੂੰ ਜਪਣ ਵਾਲੇ ਬਣਾਉਣਗੇ। ਕੌਣ ਬਣਾਉਣਗੇ? ਕਿਸੂ ਰਾਜ ਨੇ ਹੱਥ ਲਗਾਇਓ, ਕੋਈ ਰਾਜ ਮਿਸਤਰੀ ਨੇ ਹੱਥ ਨਹੀਂ ਲਾਇਆ, ਬੁੱਢੇ ਔਰ ਗੁਰਦਾਸ ਬਣਾਇਓ, ਦੋਵੇਂ ਇੱਕ ਗੁਰੂ ਘਰ ਦਾ ਕਥਾਵਾਚਕ, ਇੱਕ ਗੁਰੂ ਘਰ ਦਾ ਗ੍ਰੰਥੀ ਹੈ ਬਾਬਾ ਬੁੱਢਾ ਸਾਹਿਬ। ਭਾਈ ਗੁਰਦਾਸ ਸਾਹਿਬ ਵਿਦਵਾਨ ਪੁਰਖ, ਜਿਨ੍ਹਾਂ ਨੇ ਵਿਆਖਿਆ ਲਿਖੀ ਗੁਰੂ ਗ੍ਰੰਥ ਸਾਹਿਬ ਦੀ, ਅਤੇ ਬਾਬਾ ਬੁੱਢਾ ਸਾਹਿਬ ਉਹ ਸਨ, ਉਹਨਾਂ ਨੇ ਕਮਾ ਕੇ ਦੱਸਿਆ ਕਿ ਵਿਆਖਿਆ ਨੂੰ ਕਮਾਇਆ ਕਿਵੇਂ ਜਾਂਦਾ। ਦੋਵੇਂ ਪੁਰਖ, ਇੱਕ ਨੇ ਇੱਟਾਂ ਫੜਾਈਆਂ ਅਤੇ ਇੱਕ ਨੇ ਮਸਾਲਾ ਤਿਆਰ ਕਰਕੇ ਤਖ਼ਤ ਬਣਾਇਆ। ਅਤੇ ਉਸ ਵਕਤ ਭਾਈ ਗੁਰਦਾਸ ਸਾਹਿਬ ਜੀ ਦੀ ਮਨਸ਼ਾ ਸੀ ਇਹ ਵੀ ਗੁਰੂ ਸਾਹਿਬ ਆਪ ਇਹ ਤਖ਼ਤ ਦੇ ਸੇਵਾਦਾਰ ਹੋਣਗੇ। ਮਹਾਰਾਜ ਜੀ ਨੇ ਚੌਰ ਸਾਹਿਬ ਉਸ ਵਕਤ ਭਾਈ ਗੁਰਦਾਸ ਸਾਹਿਬ ਦੇ ਹੱਥ ਵਿੱਚ ਫੜਾ ਕੇ ਕਿਹਾ ਕਿ ਤਖ਼ਤ ਦੇ ਮੁੱਖ ਸੇਵਾਦਾਰ ਜਿਹਨੂੰ ਜਥੇਦਾਰ ਕਿਹਾ ਜਾਂਦਾ ਉਹ ਭਾਈ ਗੁਰਦਾਸ ਸਾਹਿਬ ਹੋਣਗੇ, ਤਖ਼ਤ ਦੇ ਸੇਵਾਦਾਰ। ਇਹ ਗੱਲ, ਸੇਵਾਦਾਰ ਸ਼ਬਦ ਜਿਹੜਾ ਹੈ ਇਹ ਬੜੀ ਯੋਗਤਾ ਰੱਖਦਾ, ਇਹਦਾ ਖਿਆਲ ਕਰਨਾ। ਸਤਿਗੁਰੂ

ਹਾਥੀ ਭੇਜਿਆ ਮਹਾਰਾਜ ਨੇ, ਹਾਥੀ 'ਤੇ ਬਿਠਾ ਕੇ ਲਿਆਂਦਾ ਅਤੇ ਭਾਈ ਨੱਥ ਮੱਲ ਕਹਿੰਦਾ, ਉਹ ਬਿਧੀ ਚੰਦਾ ਸਾਨੂੰ ਕੋਈ ਆਪਣੇ ਘਰ ਦੀਆਂ ਪੌੜੀਆਂ 'ਤੇ ਨਹੀਂ ਬਹਿਣ ਦਿੰਦਾ, ਤੂੰ ਹਾਥੀ 'ਤੇ ਬਿਠਾ ਕੇ ਕਿੱਥੇ ਲੈ ਕੇ ਚੱਲਿਆ? ਕਹਿੰਦੇ ਨੇ ਹਾਥੀ 'ਤੇ ਕੇਵਲ ਸਾਧਨ ਹੈ, ਜਿੱਦਣ ਤੁਸੀਂ ਉਸ ਅਸਥਾਨ 'ਤੇ ਜਾਓਗੇ ਸੰਗਤ ਤੁਹਾਨੂੰ ਪਲਕਾਂ 'ਤੇ ਬਿਠਾ ਕੇ ਰੱਖੇ। ਉਸ ਦਿਨ ਭਾਈ ਨੱਥ ਮੱਲ ਅਤੇ ਅਬਦੁੱਲਾ ਆਏ, ਕਈ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨਾਂ 'ਤੇ ਰਹੇ, ਸਮਝ ਲੱਗ ਗਈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਮਹੀਨਾ ਲਗਾਤਾਰ, ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਨੇ ਨਾ, 22 ਵਾਰਾਂ ਆਈਆਂ। ਮੈਂ ਇਹ ਵੀ ਬੇਨਤੀ ਕਰਦਿਆਂ ਵੀ 2 ਵਾਰਾਂ ਇਹੋ ਜਿਹੀਆਂ ਜਿਹੜੀਆਂ ਸਲੋਕਾਂ ਤੋਂ ਰਹਿਤ ਹਨ, ਬਸੰਤ ਕੀ ਵਾਰ ਅਤੇ ਰਾਮਕਲੀ ਕੀ ਵਾਰ। ਇੱਕ ਮਹੀਨਾ ਜਿਹੜਾ ਸੀ ਉਹ ਵਾਰਾਂ ਦੇ ਨਾਲ, ਉਸ ਵਕਤ ਸੂਰਮ ਗਤੀ ਦੀ ਧੁਨ ਦੇ ਉੱਪਰ 9 ਧੁਨੀਆਂ ਰੱਖੀਆਂ, 9 ਧੁਨੀਆਂ ਦੀ ਸੁਰ ਦੇ ਉੱਪਰ ਜਿਹੜਾ ਸੀ ਗੁਰਬਾਣੀ ਦੀਆਂ ਵਾਰਾਂ ਉੱਥੇ ਢੱਡ ਸਰੰਗੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਗਾਇਨ ਕੀਤੀਆਂ ਗਈਆਂ। ਅਤੇ ਜਦੋਂ ਇਹ ਗਾਇਨ ਹੋਈਆਂ, ਭਾਈ ਨੱਥਾ ਅਤੇ ਅਬਦੁੱਲਾ ਇੰਨਾ ਕੁ ਸਤਿਗੁਰੂ ਜੀ ਦੇ ਅਸਥਾਨਾਂ ਦਾ ਪ੍ਰਭਾਵ ਵੇਖਣ ਤੋਂ ਬਾਅਦ ਆਪ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਨਮੁੱਖ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਸਾਹਮਣੇ ਢਾਡੀ ਵਾਰਾਂ ਗਾਉਂਦੇ ਸਮੇਂ ਮਹਾਰਾਜ ਜੀ ਵੱਲ ਦ੍ਰਿਸ਼ਟੀ ਪਾ ਕੇ ਪ੍ਰੇਮ ਸਹਿਤ ਕਹਿੰਦੇ ਆ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗਲ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਦਰਵਾਜ਼ਾ ਬਲਖ ਬਖੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਉੱਥੇ ਸ਼ਬਦ ਵਰਤਿਆ ਗੁਰੂ ਹਰਗੋਬਿੰਦ ਸਾਹਿਬ, ਪੱਗ 'ਤੇ ਤੁਹਾਡੀ ਹੈ, ਤੁਹਾਡੀ ਪੱਗ ਦੇ ਪਿੱਛੇ ਇਖਲਾਕ ਕਰੈਕਟਰ ਤੁਹਾਡੀ ਪੱਗ ਦੇ ਪਿੱਛੇ ਹੈ, ਉੱਚਾ ਅਤੇ ਸੁੱਚਾ ਆਚਰਣ ਹੈ, ਪੱਗ 'ਤੇ ਜਹਾਂਗੀਰ ਵੀ ਬੰਨੀ ਫਿਰਦਾ ਪਰ ਉਹਦੀ ਪੱਗ ਦੇ ਪਿੱਛੇ ਇਖਲਾਕ ਅਤੇ ਕਰੈਕਟਰ ਨਹੀਂ। ਉਹਦਾ ਕਰੈਕਟਰ ਕੀ ਹੈ? ਜਹਾਂਗੀਰ ਬਾਦਸ਼ਾਹ ਉਸ ਵਕਤ 'ਤੇ ਜ਼ਿਕਰ ਸੀ ਨਾ ਕਿ ਜਿਸ ਵੇਲੇ ਇਹ ਸਾਰਾ ਦਾ ਸਾਰਾ ਜ਼ਿਕਰ ਆਪਾਂ ਪੜ੍ਹਦੇ ਹਾਂ ਕਿ ਜਹਾਂਗੀਰ ਦੀ ਪਤਨੀ ਸਭ ਤੋਂ ਸੁੰਦਰ ਸੀ ਉਸ ਵਕਤ, ਪਰ ਇਹ ਆਪਣੇ ਇੱਕ ਮਿੱਤਰ ਦੇ ਘਰ ਪ੍ਰਸ਼ਾਦੇ 'ਤੇ ਉਹਨੇ ਵਰਜਿਆ ਵੀ ਮੇਰੀ ਸ਼ਾਦੀ ਹੋਈ ਅਤੇ ਮੇਰੇ ਪ੍ਰਸ਼ਾਦੇ 'ਤੇ ਆ। ਇਹ ਪ੍ਰਸ਼ਾਦੇ 'ਤੇ ਉਹਦੇ ਘਰ ਗਿਆ ਅਤੇ ਉਹਦੀ ਪਤਨੀ ਨੂੰ ਵੇਖ ਕੇ ਪ੍ਰਭਾਵਿਤ ਹੋਇਆ, ਮਿੱਤਰ ਨੂੰ ਮਰਵਾ ਕੇ ਉਹਦੀ ਪਤਨੀ ਨਾਲ ਵਿਆਹ ਕਰਾ ਲਿਆ। ਇਹ ਇਖਲਾਕ ਸੀ ਜਹਾਂਗੀਰ ਦਾ। ਇਸੇ ਕਰਕੇ ਭਾਈ ਨੱਥੇ ਅਤੇ ਅਬਦੁੱਲੇ ਨੇ ਕਿਹਾ ਸੀ, ਮਹਾਰਾਜ ਪੱਗ 'ਤੇ ਤੁਹਾਡੀ ਹੈ, ਪੱਗ 'ਤੇ ਜਹਾਂਗੀਰ ਵੀ ਬੰਨੀ ਫਿਰਦਾ ਪਰ ਉਹਦੀ ਪੱਗ ਦੇ ਪਿੱਛੇ ਕਰੈਕਟਰ ਨਹੀਂ ਹੈ, ਇਖਲਾਕੀਅਤ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਧਰਮ ਅਤੇ ਰਾਜਨੀਤੀ ਦੋਵਾਂ ਨੂੰ ਬਰਾਬਰ ਜਿਹੜਾ ਸੀ ਉਹ ਇਕੱਠਿਆਂ ਕੀਤਾ ਅਤੇ ਇਕੱਠਿਆਂ ਕਰਕੇ ਕਿਹਾ ਸੀ ਮਹਾਰਾਜ ਨੂੰ, ਪੁੱਛਿਆ ਸਿੱਖਾਂ ਨੇ ਇਹਦਾ ਮਤਲਬ। ਮਹਾਰਾਜ ਜੀ ਕਹਿੰਦੇ ਜਿਹੜਾ ਤਲਵਾਰ ਫੜਨ ਵਾਲਾ ਹੋਏਗਾ ਉਹਦੇ ਹੱਥ ਵਿੱਚ ਧਾਰਮਿਕ ਪੋਥੀ ਫੜਾ ਦਿਓ, ਉਹਦੀ ਤਲਵਾਰ ਜ਼ੁਲਮ ਨਹੀਂ ਕਰੇਗੀ, ਅਤੇ ਜਿਹੜਾ ਮਾਲਾ ਫੜ ਕੇ ਬੈਠਾ ਉਹਦੇ ਹੱਥ ਵਿੱਚ ਸ੍ਰੀ ਸਾਹਿਬ ਫੜਾ ਦਿਓ, ਉਹ ਆਪਣੇ ਧਰਮ ਦੀ ਰਾਖੀ ਕਰਨ ਦੀ ਯੋਗਤਾ ਰੱਖਦਾ ਹੋ। ਔਰ ਵਾਕਈ ਇਹ ਹੋਇਆ, ਜਿਨ੍ਹਾਂ ਸਿੱਖਾਂ ਨੇ ਹਥਿਆਰ ਛੱਡੇ ਦਿੱਲੀ ਵਿੱਚ ਕੀ ਬਣਿਆ, ਫਿਰ ਘਰਾਂ 'ਚੋਂ ਕੱਢ ਕੱਢ ਮਾਰ ਦਿੱਤੇ। ਅਤੇ ਇਹ ਵੀ ਜ਼ਿਕਰ ਸੀ ਕਿ ਉਸ ਵਕਤ ਮਹਾਰਾਸ਼ਟਰ ਦੇ ਅਬਚਲ ਨਗਰ ਦੇ ਆਸੇ ਪਾਸੇ ਦਾ ਜਿਹੜਾ ਸਾਰਾ ਜ਼ਿਕਰ ਸੀ, ਉਸ ਵਕਤ ਮਹਾਰਾਸ਼ਟਰ ਦੇ DGP ਨੂੰ ਇੱਥੋਂ ਫੋਨ ਗਿਆ ਸੀ ਦਿੱਲੀ ਤੋਂ ਵੀ ਇਹੋ ਜਿਹੜਾ ਕੁਝ ਦਿੱਲੀ ਹੋਇਆ ਮਹਾਰਾਸ਼ਟਰ ਦੇ ਵਿੱਚ ਕਰ ਦਿਓ। ਉਹਨੇ ਕਿਹਾ ਇਹਨੂੰ ਦਿੱਲੀ ਨਾ ਸਮਝੋ, ਇੱਥੇ ਲੋਕ ਸ਼ਸਤਰਾਂ ਦੇ ਨਾਲ ਸਿੱਖ ਆਪਣੇ ਕੋਠੇ ਭਰੀ ਫਿਰਦੇ ਆ, ਤਲਵਾਰਾਂ ਇੱਥੇ ਸਾਡੀਆਂ ਬੰਦੂਕਾਂ ਘੱਟ ਜਾਣਗੀਆਂ, ਉਹਨਾਂ ਦੇ ਸ਼ਸਤਰ ਨਹੀਂ ਘਟਣਗੇ। ਔਰ ਇੱਕ ਵੀ ਸਿੱਖ ਜਿਹੜਾ ਹੈ ਉੱਥੇ ਕਿਸੇ ਭੀੜ ਵੱਲੋਂ ਦੁਖਾਇਆ ਨਹੀਂ ਗਿਆ ਜਾਂ ਮਾਰਿਆ ਨਹੀਂ ਗਿਆ, ਇੱਥੇ ਸ਼ਸਤਰਨ ਕੇ ਅਧੀਨ ਹੈ। ਰਾਜਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਸਾਡੇ ਜੀਵਨ ਵਿੱਚ ਕੀਤੀ, ਇਸ ਕਰਕੇ ਅੱਜ ਮੇਰੀ ਪੀਰੇ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਖ਼ਤ 'ਤੇ ਬੈਠਣ ਵਾਲਾ ਦਿਨ। ਅਤੇ ਤਖ਼ਤ 'ਤੇ ਬੈਠਣ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਦਲ ਭੰਜਨ ਗੁਰਸੂਰਮਾ, ਦਲਾਂ ਨੂੰ ਭੰਨ ਦੇਣ ਵਾਲੇ ਸੂਰਮੇ ਹਨ ਗੁਰੂ ਹਰਗੋਬਿੰਦ ਸਾਹਿਬ। ਵੱਡ ਯੋਧਾ, ਵੱਡੇ ਯੋਧੇ ਨੇ, ਬਹੁ ਪਰਉਪਕਾਰੀ, ਜੰਗ ਦੇ ਮੈਦਾਨ ਵਿੱਚ ਵੀ ਜਾਂਦੇ ਆ ਅਤੇ ਪੈਂਦੇ ਖਾਣ ਵਰਗਿਆਂ ਦੇ ਉੱਪਰ ਪਰਉਪਕਾਰੀ ਕਰਦੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਸਤਿਗੁਰੂ ਕਿਰਪਾ ਕਰੇ ਅਸੀਂ ਇਹ ਅਵਸਥਾ ਦੇ ਵਿੱਚ ਆ ਸਕੀਏ, ਸਾਡੇ ਕੋਲ ਮੀਰੀ ਵੀ ਹੋਵੇ ਅਤੇ ਪੀਰੀ ਵੀ,

ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਈਏ ਤਾਂ ਦੁਨੀਆ ਦਾ ਵੱਡਾ ਵੀ ਲੀਡਰ ਆ ਜਾਏ, ਪਰ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਕੰਡ ਨਹੀਂ ਕਰਨੀ ਚਾਹੀਦੀ ਸਿੱਖ। ਇਹ ਅਰਦਾਸ ਜ਼ਰੂਰ ਹੋਵੇ ਸਤਿਗੁਰੂ ਅੱਗੇ। ਅੱਜ ਦਾ ਜਿਹੜਾ ਸ਼ਬਦ ਹੈ, ਮੈਂ ਕੇਵਲ ਅਖਰੀ ਅਰਥ ਕਰਨ ਦੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਮਹਾਰਾਜ ਜੀ ਨੇ ਜ਼ਿਕਰ ਕੀਤਾ, ਸਤਿਗੁਰੂ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਕਹਿੰਦੇ ਕਰਤੂਤ ਸੁਭਾਅ ਕਰਮ ਕੀ ਹੈ ਪਸ਼ੂ ਵਾਲਾ, ਪਰ ਜਾਤ ਕੀ ਹੈ ਸਰੀਰ ਕਿਹੜਾ ਹੈ ਮਨੁੱਖ ਵਾਲਾ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਕੀ ਹੈ, ਕਰਮ ਪਸ਼ੂਆਂ ਵਾਲੇ ਅਤੇ ਸਰੀਰ ਇਨਸਾਨ ਵਾਲਾ ਲੈ ਕੇ ਬੈਠਾ ਹੈ। ਪਸ਼ੂ ਨੂੰ ਖੁਰਲੀ 'ਤੇ ਖੜ੍ਹਾ ਕਰ ਦਿਓ ਜਿਹਦੇ ਵਿੱਚ ਉਹ ਪੱਠੇ ਖਾਂਦਾ, ਆਪਣੇ ਘੱਟ ਖਾਏਗਾ ਅਤੇ ਦੂਸਰੇ ਵਾਲੇ ਪਾਸੇ ਦੂਸਰੇ ਨਾਲ ਉੱਥੇ ਝਗੜ ਕੇ ਉਹਦੇ ਵੀ ਖਿਲਾਰ ਦੇਗਾ ਅਤੇ ਆਪਣਾ ਘੱਟ ਖਾਂਦੇ ਹਾਂ, ਦੂਸਰੇ ਦਾ ਖਿਲਾਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਗੇ ਮਹਾਰਾਜ ਜੀ ਨੇ ਕਿਹਾ ਲੋਕ ਪਚਾਰਾ ਕਰੇ ਦਿਨ ਰਾਤ, ਲੋਕਾਂ ਨੂੰ ਪਚਕਾਰੀ ਜਾਣਾ ਵੀ ਆਹ ਬੰਦਾ ਮੇਰੇ 'ਤੇ ਰੀਝ ਜਾਏ, ਆਹ ਬੰਦਾ ਮੇਰੇ 'ਤੇ ਪ੍ਰਸੰਨ ਹੋ ਜਾਏ, ਇਹ ਮੈਨੂੰ ਮੇਰੇ ਗੁਣ ਚੰਗੇ ਲੱਗਣ, ਮੈਂ ਇਹਨੂੰ ਆਪਣੇ ਗੁਣਾਂ ਬਾਰੇ ਦੱਸਾਂ ਜਾਣ ਕੇ। ਸੌਖੇ ਜਿਹੇ ਅਰਥ ਮਹਾਰਾਜ ਜੀ ਦੇ ਸਨਮੁਖ ਕਰਾਂਗੇ ਕਿ ਲੋਕ ਪਚਾਰਾ ਕਰੇ ਦਿਨ ਰਾਤ, ਦਿਨ ਰਾਤ ਇਹੀ ਜ਼ੋਰ ਲੱਗਾ ਵੀ ਲੋਕ ਮੇਰੇ ਤੋਂ ਪ੍ਰਭਾਵਿਤ ਹੋਣ। ਪਰ ਸਤਿਗੁਰੂ ਜੀ ਕਹਿੰਦੇ ਇੱਕ ਗੱਲ ਦਾ ਖਿਆਲ ਕਰੀਏ ਕਿ ਜੀਵਨ ਦੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਮਨ ਮਾਨੇ ਲੋਕ ਨਾ ਭਤੀਜੈ ਨਾ ਭਤੀਜੈ ਤਾਂ ਕਿਆ ਕੀਜੈ। ਕਹਿਣ ਲੱਗੇ ਜਿਹੜਾ ਜ਼ੋਰ ਲੋਕਾਂ ਨੂੰ ਭਤੀਜਣ ਵਾਸਤੇ ਪ੍ਰਭਾਵਿਤ ਕਰਨ ਵਾਸਤੇ ਲਾਇਆ, ਜੇ ਨਾ ਭਤੀਜਣ ਫਿਰ ਕੀ ਕਰਾਂਗੇ। ਇਸੇ ਕਰਕੇ ਜੇ ਗੁਰੂ ਨੂੰ ਪ੍ਰਸੰਨ ਕਰੀਏ ਤਾਂ ਫਿਰ ਸਮਰੱਥਾ ਹੈ। ਅੱਗੇ ਫਿਰ ਮਹਾਰਾਜ ਜੀ ਜ਼ਿਕਰ ਕਰਦਿਆਂ ਕਹਿੰਦੇ ਕਿ ਬਾਹਰ ਭੇਖ ਅੰਤਰ ਮਲ ਮਾਇਆ, ਬਾਹਰ ਸੋਹਣਾ ਬਾਣਾ ਧਾਰਨ ਕੀਤਾ ਹੈ ਪਰ ਅੰਦਰ ਮਲੀਨਤਾ ਹੈ। ਅੰਦਰ ਮੈਲ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ। ਮਹਾਰਾਜ ਜੀ ਕਹਿੰਦੇ ਮੈਨੂੰ ਨਹੀਂ ਪਸੰਦ ਹੈ ਕਿ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਪਾਗ ਓਏ ਹਰ ਕੇ ਸੰਤ ਨਾਖੀਏ ਬਾ ਨਾਰਸ ਕੇ ਠੱਗ। ਅੱਗੇ ਫਿਰ ਸਤਿਗੁਰੂ ਜੀ ਕਹਿੰਦੇ ਛਪਸ ਨਾਹੇ ਕਛ ਕਰੈ ਛੁਪਾਇਆ, ਸਤਿਗੁਰੂ ਕਹਿੰਦੇ ਛੁਪਦਾ ਨਹੀਂ ਹੈ। ਛੁਪਾਉਣ ਦੀ ਕੋਸ਼ਿਸ਼ ਕਰੋਗੇ ਗੁਨਾਹਾਂ ਨੂੰ ਗੁਰੂ ਅੱਗੇ, ਮਹਾਰਾਜ ਕਹਿਣ ਲੱਗੇ ਨਹੀਂ ਇਹ ਕਦੀ ਵੀ ਛੁਪਦੇ ਨਹੀਂ ਹੁੰਦੇ। ਜੇ ਛੁਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਛੁਪਦੇ ਨਹੀਂ, ਜੇ ਪ੍ਰਵਾਨ ਕਰਨ ਦੀ ਕਿਰਪਾ ਪ੍ਰਵਾਨ ਕਰਨ ਦੀ ਬਿਰਤੀ ਰੱਖਾਂਗੇ ਤਾਂ ਗੁਰੂ ਪਰਦਾ ਢੱਕ ਲੈਂਦਾ। ਬਾਹਰ ਗਿਆਨ ਧਿਆਨ ਇਸ਼ਨਾਨ, ਕਥਾ ਕਰ ਰਹੇ ਹਾਂ ਬੈਠੇ, ਬੜਾ ਗਿਆਨ ਇਸ਼ਨਾਨ ਕੀਤਾ, ਧਿਆਨ ਸਾਧਨਾ ਕੀਤੀ ਵਿਖਾਵੇ ਵਾਸਤੇ, ਪਰ ਮਹਾਰਾਜ ਜੀ ਕਹਿੰਦੇ ਹੋਇਆ ਕਿ ਅੰਤਰ ਵਿਆਪੈ ਲੋਭ ਸਵਾਨ, ਸਵਾਨ ਕੁੱਤੇ ਦੀ ਨਿਆਈ ਅੰਦਰ ਲਾਲਸਾ ਜਿਹੜੀ ਸੀ ਉਹ ਜਾਗ ਪਈ। ਕੁੱਤੇ ਦੇ ਮੂੰਹ ਵਿੱਚ ਹੱਡੀ ਆ ਜਾਏ ਨਾ, ਉਹਦੇ ਵਿੱਚੋਂ ਨਿਕਲਦਾ ਕੱਖ ਨਹੀਂ ਪਰ ਉਹ ਆਪਣੇ ਦੰਦਾਂ ਨਾਲ ਚਿੱਥ ਚਿੱਥ ਕੇ ਆਪਣੇ ਦੰਦਾਂ ਦਾ ਹੀ ਖੂਨ ਵਗਾ ਲੈਂਦਾ ਅਤੇ ਉਹਨੂੰ ਹੀ ਚੂਸ ਚੂਸ ਕੇ ਕਹਿੰਦਾ ਸ਼ਹਿਰ ਦੇ ਵਿੱਚੋਂ ਨਿਕਲਦਾ ਪਿਆ। ਮਹਾਰਾਜ ਕਹਿਣ ਲੱਗੇ ਜੀਵਨ ਵਿੱਚ ਇਹ ਹਾਲਾਤ ਹੈ। ਫਿਰ ਅੱਗੇ ਮਹਾਰਾਜ ਜੀ ਜ਼ਿਕਰ ਕਰਦੇ ਅੰਤਰ ਅਗਨ ਬਾਹਰ ਤਨ ਸਵਾਹ, ਮਹਾਰਾਜ ਕਹਿਣ ਲੱਗੇ ਅੰਦਰ ਤੇ ਤ੍ਰਿਸ਼ਨਾ ਦੀ ਅੱਗ ਬਾਹਰ ਤਨ ਸਵਾਹ। ਕੱਲ੍ਹ ਦੀ ਉਦਾਹਰਣ ਕੋਸ਼ਿਸ਼ ਕਰਾਂਗੇ ਦੇਣ ਦੀ ਬਹੁਤ ਸੋਹਣੀ ਉਦਾਹਰਣ ਛੇਵੇਂ ਪਾਤਸ਼ਾਹ ਦੇ ਸਮੇਂ 'ਤੇ ਹੀ ਹੈ। ਪਰ ਮਹਾਰਾਜ ਜੀ ਕਹਿਣ ਲੱਗੇ ਗਲ ਪਾਥਰ ਕੈਸੇ ਤਰੈ ਅਥਾਹ, ਗਲ ਵਿੱਚ ਪੱਥਰ ਪਾ ਕੇ ਮਹਾਰਾਜ ਕਹਿਣ ਲੱਗੇ ਕਿੱਦੇ ਕਿਵੇਂ ਤਰਾਂਗੇ। ਕਉ ਬੁਤਾਨ ਕੋ ਪੂਜਤ ਹੈ ਪਸ, ਆਰੰਭਤਾ ਕੀਤੀ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਰਵਾਚੀ ਦਿਸਾ ਮੈਂ, ਕਾਹੂ ਪਿਸ਼ਾਕੋ ਸੀਸ ਨਿਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕੁਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਿਗੁਰੂ ਜਾ ਅੱਗੇ ਜ਼ਿਕਰ ਕਰਦੇ ਗਲ ਪਾਥਰ ਕੈਸੇ ਤਰੈ ਅਥਾਹ ਅਥਾਹ, ਸਮੁੰਦਰ ਨੂੰ ਕਿਵੇਂ ਪਾਰ ਕਰਾਂਗੇ। ਜਾ ਕੇ ਅੰਤਰ ਬਸੈ ਪ੍ਰਭ ਆਪ, ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਨਿਰੰਕਾਰ ਆਪ ਵਸ ਜਾਏ ਨਿਰੰਕਾਰ ਜਿਨ੍ਹਾਂ ਦੇ ਹਿਰਦੇ ਵਿੱਚ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਆ ਨਾਲ ਹੀ ਸਮਝਾਉਂਦੇ ਕਿ ਸਤਿਗੁਰੂ ਜੀ ਕਹਿਣ ਲੱਗੇ ਜਾ ਕੇ ਅੰਤਰ ਬਸੈ ਪ੍ਰਭ ਆਪ, ਜਿਨ੍ਹਾਂ ਦੇ ਅੰਦਰ ਉਹ ਕਰਤਾ ਪੁਰਖ ਆਪ ਵਸ ਜਾਏ, ਨਾਨਕ ਤੇ ਜਨ ਸਹਿਜ ਸਮਾਜ। ਸਤਿਗੁਰੂ ਜੀ ਕਹਿਣ ਲੱਗੇ ਉਹ ਜਨ ਸਹਿਜੇ ਹੀ ਕਰਤੇ ਪੁਰਖ ਵਿੱਚ ਸਮਾਈ ਕਰ ਲੈਂਦੇ, ਸਮਾ ਜਾਂਦੇ, ਸਮਰਪਿਤ ਹੋ ਜਾਂਦੇ ਜਿਨ੍ਹਾਂ ਦੇ ਉੱਪਰ ਉਹ ਆਪ ਕਿਰਪਾ ਕਰਦੇ। ਸਤਿਗੁਰੂ ਕਿਰਪਾ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ
ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਿੰਘ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:10 ਤੋਂ ਲੈ ਕੇ 7:30 ਵਜੇ ਤੱਕਰ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰਪਾਲ ਸਿੰਘ ਜੀ ਪ੍ਰਭ ਆਸਰੇ ਵਾਲੇ, ਉਹ ਵੀ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਉਣਗੇ। ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ, ਉਹਨਾਂ ਤੋਂ ਬਾਅਦ 7:30 ਵਜੇ ਤੋਂ ਲੈ ਕੇ 8:10 ਤੱਕਰ ਸਤਿਕਾਰਯੋਗ ਢਾਡੀ ਜੱਥਾ ਬੀਬੀ ਜਸਵੀਰ ਕੌਰ ਜੀ ਦੱਸ, ਉਹ ਵੀ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰੂ ਤਿਆਰ ਸਰਵਣ ਕਰਾਉਣਗੇ ਜੀ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਕੀਰਤਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ, ਪ੍ਰਭ ਆਸਰੇ ਵਾਲੇ ਉਹ ਆਪ ਸੰਗਤਾਂ ਨੂੰ 7:30 ਵਜੇ ਤੱਕ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਜੀ। ਉਹਨਾਂ ਤੋਂ ਬਾਅਦ 7:30 ਵਜੇ ਤੋਂ ਲੈ ਕੇ 8:10 ਤੱਕ ਸਤਿਕਾਰਯੋਗ ਢਾਡੀ ਜੱਥਾ ਬੀਬੀ ਜਸਵੀਰ ਕੌਰ ਜੀ ਦੱਸ ਉਹ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਉਣਗੇ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਹਾਜ਼ਰੀ ਪਾਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਸਤਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ। ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀ ਆ ਬਜਾਏ ਜੀਓ। ਇਸ ਇਲਾਹੀ ਹੁਕਮ ਨੂੰ ਜਿਹਦੇ ਵਿੱਚ ਆਕਾਰ ਬਣੇ ਹੈ, ਜਿਸ ਦੇ ਵਿੱਚ ਜੀਵ ਬਣੇ ਹੈ, ਜਿਸ ਦੇ ਵਿੱਚ ਸਮੁੱਚੀ ਸ੍ਰਿਸ਼ਟੀ ਬਣੀ ਹੈ, ਜਿਸ ਹੁਕਮ ਦੇ ਵਿੱਚ ਸਮੁੱਚੀ ਸ੍ਰਿਸ਼ਟੀ ਓਪਰੇਟ ਹੋ ਰਹੀ ਹੈ, ਜਿਸ ਹੁਕਮ ਦੇ ਵਿੱਚ ਜੀਵ ਦਾ ਨਾਸ ਹੁੰਦਾ ਹੈ, ਉਸ ਹੁਕਮ ਦੀ ਸੋਝੀ ਬਖਸ਼ਣ ਵਾਲੇ ਸ਼ਬਦ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ। ਸਤਿਕਾਰਯੋਗ ਗੁਰੂ ਪਿਆਰਿਓ, ਆਓ ਸਭ ਤੋਂ ਪਹਿਲਾਂ ਸਿਰਜਣਹਾਰ ਨੂੰ ਸੀਸ ਝੁਕਾਈਏ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸੱਚ ਦੀ ਮੂਰਤ

ਸੇਧ ਲੈਣੀ ਹੈ ਕਿਵੇਂ ਗੁਰੂ ਮਹਾਰਾਜ ਨੇ ਜਗਤ ਨੂੰ ਚੱਜ ਸਿਖਾਉਣ ਦੇ ਲਈ ਆਚਾਰ ਅਤੇ ਕਿਰਦਾਰ ਜੋ ਦੁਨੀਆਂ ਦੇ ਮਾਲਕ ਨੂੰ ਸਾਨੂੰ ਬਣਾਉਣ ਵਾਲੇ ਸਿਰਜਣਹਾਰ ਨੂੰ ਜੋ ਪਾਉਂਦਾ ਹੈ ਉਹ ਸਿਖਾਉਣ ਦੇ ਲਈ ਧੁਰ ਤੋਂ ਜੋ ਬਾਣੀ ਆਈ ਹੈ ਗੁਰੂ ਸਾਹਿਬਾਨਾਂ ਨੂੰ ਜਿਹੜੇ ਵੀ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਵੀ ਧੁਰ ਤੋਂ ਬਾਣੀ ਆਈ ਹੈ ਉਹ ਇਕੱਤਰ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੈਂ ਫਿਰ ਕਹਿੰਦਾ ਵੀ ਸਾਨੂੰ ਚੱਜ ਅਤੇ ਆਚਾਰ ਸਿਖਾਉਣ ਲਈ ਕਿਉਂਕਿ ਉਸ ਵੇਲੇ ਇਨਸਾਨ ਵਹਿਮਾਂ ਭਰਮਾਂ ਅਤੇ ਫੋਕਟ ਕਰਮਾਂ ਦੇ ਵਿੱਚ ਬਹੁਤ ਫਸ ਚੁੱਕਿਆ ਸੀ ਬਹੁਤ ਹੀ ਕਮਜ਼ੋਰ ਹੋ ਚੁੱਕਿਆ ਸੀ ਮਹਾਰਾਜ ਨੇ ਇਲਾਹੀ ਬਾਣੀ ਦੇ ਵਿੱਚ ਸਾਨੂੰ ਦੱਸਿਆ ਸਾਨੂੰ ਦੱਸ ਰਹੇ ਹਾਂ ਕੀ ਹਾਲਾਤ ਬਣ ਗਏ ਕਹਿੰਦੇ ਜੱਗ ਗਿਆਨੀ ਵਿਰਲਾ ਆਚਾਰੀ ਜੱਗ 'ਤੇ ਗਿਆਨੀ ਬਹੁਤ ਹੈ ਕਹਿੰਦੇ ਪਰ ਕੋਈ ਵਿਰਲਾ ਵਿਰਲਾ ਹੀ ਉਸ ਗਿਆਨ ਦੇ ਆਧਾਰ 'ਤੇ ਜੀਣ ਵਾਲਾ ਕੰਮ ਕਰਨ ਵਾਲਾ ਸੋਚਣ ਵਾਲਾ ਬੋਲਣ ਵਾਲਾ ਅਤੇ ਕਰਨ ਵਾਲਾ ਜੱਗ ਗਿਆਨੀ ਵਿਰਲਾ ਆਚਾਰੀ ਜੱਗ ਪੰਡਿਤ ਜੱਗ ਗਿਆਨੀ ਵਿਰਲਾ ਆਚਾਰੀ ਜੱਗ ਪੰਡਿਤ ਵਿਰਲਾ ਵਿਚਾਰੀ ਬਿਨ ਸਤਿਗੁਰ ਭੇਟੇ ਸਭ ਫਿਰ ਅਹੰਕਾਰੀ ਅਤੇ ਇਹ ਹਾਲਾਤ ਬਣੇ ਸੀ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਚੱਜ ਅਤੇ ਆਚਾਰ ਸਿਖਾਉਣ ਦੇ ਲਈ ਇਲਾਹੀ ਬਾਣੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਹੈ ਅਤੇ ਆਪਾਂ ਨੇ ਬਸੇ ਭਾਵਨਾ ਜਿਵੇਂ ਸਕੂਲ ਦੇ ਵਿੱਚ ਬੱਚਾ ਜਾਂਦਾ ਹੈ ਨਾ ਉਹਦੇ ਪਿੱਛੇ ਕੋਈ ਨਾ ਕੋਈ ਭਾਵਨਾ ਹੁੰਦੀ ਹੈ ਵੀ ਮੈਂ ਕੀ ਬਣਨਾ ਹੈ ਸਕੂਲ ਦੇ ਵਿੱਚ ਮਾਂ ਬਾਪ ਬੱਚੇ ਨੂੰ ਭੇਜਦੇ ਹੈ ਅਤੇ ਉਹ ਜੇ ਕੇਵਲ ਅਤੇ ਕੇਵਲ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਹਰ ਜਗ੍ਹਾ 'ਤੇ ਆਪਾਂ ਜਾ ਕੇ ਵਿਚਾਰ ਕੇ ਦੇਖੀਏ ਅਤੇ ਕੇਵਲ ਜਾਂਦਾ ਵੀ ਹੋਵੇ ਅਟੈਂਡੈਂਸ ਵੀ ਪ੍ਰੋਪਰ ਕਰ ਲੈਂਦਾ ਹੋਵੇ ਲੋੜ ਅਨੁਸਾਰ ਜੋ ਯੂਨੀਫਾਰਮ ਜੋ ਮਰਿਆਦਾ ਹੈ ਉਹ ਯੂਨੀਫਾਰਮ ਵੀ ਪਾ ਲੈਂਦਾ ਹੋਵੇ ਪਰ ਜੇਕਰ ਉਹ ਥਿਊਰੀ ਨੂੰ ਸਮਝ ਕੇ ਪ੍ਰੈਕਟੀਕਲੀ ਨਾ ਕਰੇ ਔਰ ਪ੍ਰੈਕਟੀਕਲ ਦਵੇ ਹੀ ਨਾ ਪ੍ਰੈਕਟੀਕਲ 'ਚ ਮਤਲਬ ਫੇਲ ਹੋਵੇ ਅਤੇ ਉਹ ਪ੍ਰਮੋਟ ਤਾਂ ਨਹੀਂ ਹੁੰਦਾ ਨਾ ਇਸੇ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਵਾਰ ਵਾਰ ਚੇਤੇ ਕਰਾਉਂਦੀ ਹੈ ਮਨ ਬਚ ਕਰਮ ਮਨ 'ਚ ਵਿਚਾਰ ਵੀ ਉਹੀ ਰੱਖ ਜੋ ਗੁਰਬਾਣੀ ਕਹਿੰਦੀ ਹੈ ਜਵਾਨ ਅਤੇ ਬੋਲ ਵੀ ਉਹੀ ਰੱਖ ਅਤੇ ਕਰਮ ਵੀ ਉਹੀ ਕਰ ਇਹ ਸਾਨੂੰ ਜੋ ਹਦਾਇਤ ਗੁਰੂ ਸਾਹਿਬ ਦੇ ਰਹੇ ਕਹਿੰਦੇ ਫੋਕਟ ਕਰਮ ਦੁਨੀਆਂ ਬਹੁਤ ਕਰਦੀ ਹੈ ਉਸ ਵੇਲੇ ਦੇ ਫੋਕਟ ਕਰਮ ਕਰੇ ਅਗਿਆਨੀ ਮਨਮੁੱਖ ਅੰਧ ਕਹਾਵਤ ਮਨ ਪਿੱਛੇ ਲਾ ਕੇ ਇੰਨੇ ਹੋਏ ਕੰਮ ਕਰੀ ਜਾਂਦੇ ਆ ਕਹਿੰਦੇ ਅਤੇ ਫਿਰ ਦੁਖੀ ਹੋਈ ਜਾਂਦੇ ਆ ਮਹਾਰਾਜ ਕਹਿੰਦੇ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਕਤ ਭੇਦ ਕਿਆ ਜਾਣਾ ਕਾਚਾ ਫੋਕਟ ਕਰਮ ਦਾ ਮਤਲਬ ਤੁਸੀਂ ਸਮਝ ਗਏ ਵੀ ਬੋਲੀ ਜਾਂਦੇ ਆ ਪਰ ਕਰਦੇ ਕੁਛ ਹੋਰ ਹੈ ਕਹਿੰਦੇ ਕੁਛ ਹੋਰ ਹੈ ਅਤੇ ਕਰਦੇ ਕੁਛ ਹੋਰ ਹੈ ਹੁਣ ਗੁਰੂ ਸਾਹਿਬ ਨੇ ਸਾਨੂੰ ਕਿਹਾ ਇੱਕ ਤੋਂ ਗੱਲ ਸ਼ੁਰੂ ਕੀਤੀ ਹੈ ਇੱਕ ਇੱਕ ਓਂਕਾਰ ਸਤਨਾਮ ਹੁਣ ਇੱਕ ਜਿਹੜਾ ਨਾ ਕਹਿੰਦੇ ਇਸ ਏਕ ਏਕ ਜਾਣਾ ਪਿਓ ਆਪੇ ਕਰਤਾ ਆਪੇ ਦਿਓ ਕਿਉਂਕਿ ਸਮਾਂ ਥੋੜ੍ਹਾ ਹੈ ਸੂਈ ਬੜੀ ਤੇਜ਼ ਚੱਲ ਰਹੀ ਹੈ ਆਪਾਂ ਇੱਕ ਸੰਕੇਤ ਜੇ ਦੇ ਕੇ ਕੋਸ਼ਿਸ਼ ਕਰਨੀ ਕਿ ਅੱਜ ਦੀਆਂ ਸਮੱਸਿਆਵਾਂ ਕਿਉਂਕਿ ਅੱਜ ਦਾ ਜਿਹੜਾ ਇਹ ਦਿਨ ਹੈ ਸਾਨੂੰ ਯਾਦ ਕਰਾਉਂਦੇ ਹਾਂ ਕਿ ਕਿੰਨਾ ਵੱਡਾ ਸਮੇਂ ਸਮੇਂ 'ਤੇ ਹਕੂਮਤਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਐਸੇ ਚੇਲੇ ਸਾਈਂ ਮੀਆਂ ਮੀਰ ਜੀ ਜਿਹੜੇ ਕਿ ਇਸਲਾਮ ਜਗਤ ਦੇ ਸਾਈਂ ਸੀ ਜਿਨ੍ਹਾਂ ਤੋਂ ਜਹਾਂਗੀਰ ਵੀ ਇੰਨਾ ਪ੍ਰਭਾਵਿਤ ਸੀ ਅਤੇ ਜਿਹੜੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਿਨ੍ਹਾਂ ਨੇ ਤਨ ਮਨ ਧਨ ਸੌਂਪਿਆ ਹੋਇਆ ਸੀ ਪਰ ਸਮੇਂ ਦੀਆਂ ਹਕੂਮਤਾਂ ਹੈ ਕਿ ਉਹਨਾਂ ਤੋਂ ਬਹੁਤ ਸਾਰੇ ਕਾਰਨ ਹੈਗੇ ਕਿ ਨਹੀਂ ਬਰਦਾਸ਼ਤ ਹੋਏ ਅਤੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਪੰਜਾਬ ਦੀ ਧਰਤੀ ਦੇ ਉੱਤੇ ਵੀ ਗੁਰੂ ਮਹਾਰਾਜ ਦਾ ਸ਼ਹਾਦਤ ਦਿਹਾੜਾ ਜਦੋਂ ਸੰਗਤ ਉੱਥੇ ਕਿੱਦਾਂ ਸਮੇਂ ਦੀਆਂ ਜ਼ਾਲਮ ਹਕੂਮਤਾਂ ਨੇ ਜੋ ਜ਼ੁਲਮ ਕੀਤੇ ਹੈ ਉਹ ਤੁਹਾਡੇ ਸਾਹਮਣੇ ਹੈ ਸਾਰਾ ਕੁਛ ਸੋ ਗੁਰੂ ਪਿਆਰਿਓ ਗੁਰੂ ਸਾਹਿਬ ਦੀ ਬਾਣੀ ਦੀਆਂ ਆਪਾਂ ਨੇ ਬਾਣੀ ਦੇ ਵਿੱਚੋਂ ਸਿਧਾਂਤਾਂ ਨੂੰ ਜੀਵਨ ਦੀ ਰੋਸ਼ਨੀ ਦੇ ਵਿੱਚ ਵਿਚਾਰ ਕੇ ਅੱਜ ਦੇ ਸੰਦਰਭ ਦੇ ਵਿੱਚ ਸਾਡੀਆਂ ਸਮੱਸਿਆਵਾਂ ਨੂੰ ਜ਼ਰੂਰ ਅਸੀਂ ਹੱਲ ਕਰਨ ਦੇ ਲਈ ਗੁਰੂ ਸਾਹਿਬ ਤੋਂ ਸੇਧ ਲੈਣੀ ਹੈ ਕਿਉਂਕਿ ਅੱਜ ਮੈਨੂੰ ਕੁਝ ਸੱਜਣਾਂ ਨੇ ਕਿਹਾ ਤੁਸੀਂ ਓਵਰ ਥਿੰਕਿੰਗ 'ਤੇ ਵੀ ਬੋਲਿਓ ਤੁਸੀਂ ਮੈਂਟਲ ਹੈਲਥ ਦੇ ਉੱਤੇ ਬੋਲਿਓ ਗੁਰਬਾਣੀ ਕੀ ਕਹਿੰਦੀ ਹੈ ਪਰ ਸਾਰਾ ਕੁਛ ਆਪਾਂ ਇੱਕਦਮ ਕੋਸ਼ਿਸ਼ ਕਰਾਂਗੇ ਗੁਰੂ ਦੀ ਕਿਰਪਾ ਦੇ ਨਾਲ ਜਿਵੇਂ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਜਿਵੇਂ ਸਮਾਂ ਬਖਸ਼ੇਗੀ ਆਪਾਂ ਜ਼ਰੂਰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਪਹਿਲੀ ਗੱਲ ਆਪਾਂ ਅੱਜ ਕਰਦੇ ਹਾਂ ਕਿ ਜੋ ਗੁਰਬਾਣੀ ਸਾਨੂੰ ਇੱਕ ਦੀ ਗੱਲ ਕਰਦੀ ਹੈ ਉਹ ਇੱਕ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗੰਮ ਅਗੋਚਰ ਰੂਪ ਨਾ ਰੇਖਿਆ ਖੋਜਤ

0: ਖੋਜ ਤਾਂ ਘੱਟ ਘੱਟ ਦੇਖਿਆ। ਪਹਿਲੀ ਗੱਲ ਤਾਂ ਇਹ ਖੋਜ ਦਾ ਵਿਸ਼ਾ ਹੈ, ਖੋਜੀ ਜਿਵੇਂ ਸਾਇੰਟਿਸਟ ਖੋਜ ਕਰਦੇ ਆ ਮੈਟਰ ਦੀ, ਇੱਦਾਂ ਹੀ ਪਰਮ ਸੱਚ ਦੇ ਖੋਜੀਆਂ ਦੀ ਜੋ ਵੀ ਉਹਨਾਂ ਨੇ ਖੋਜਿਆ ਸਾਨੂੰ ਦੱਸਿਆ। ਕਹਿੰਦੇ ਇੱਕ ਨੇ ਏਕੰਕਾਰ ਦੀ ਸ਼ਬਦ ਧੁੰਨ ਦੁਆਰਾ, ਧਿਆਨ ਨਾਲ ਇਹਨੂੰ ਆਪਾਂ ਵਿਚਾਰੀਏ, ਮੋਟਾ ਜਿਹਾ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਵੀ ਏਕੰਕਾਰ ਨੇ ਪਹਿਲਾਂ ਨਿਰੰਕਾਰ ਨੇ ਏਕੰਕਾਰ ਦਾ ਰੂਪ ਧਾਰਨ ਕੀਤਾ, ਨਿਰੰਕਾਰ ਆਕਾਰ ਹੋਏ, ਏਕੰਕਾਰ ਅਪਾਰ ਸਦਾਇਆ। ਏਕੰਕਾਰ ਨੇ ਸ਼ਬਦ ਧੁੰਨ ਦੁਆਰਾ, ਸ਼ਬਦ ਦੁਆਰਾ ਅਲੱਗ ਅਲੱਗ, ਤੁਹਾਨੂੰ ਪਤਾ ਵੀ ਵਿਚਾਰਧਾਰਾ ਦੇ ਨਾਲ ਅਲੱਗ ਅਲੱਗ ਸਮਿਆਂ 'ਤੇ ਅਲੱਗ ਅਲੱਗ ਬੋਲੀ ਦੇ ਵਿੱਚ ਵਿੱਚ ਦੱਸਿਆ ਗਿਆ ਕਿ ਕਿੱਦਾਂ ਸ਼ਬਦ ਦੁਆਰਾ, ਲਿਵਿੰਗ ਵਰਡ ਆਫ ਗੋਡ। ਇੱਕ ਵਾਰ ਮੈਂ ਚਰਚ ਗਿਆ, ਮੈਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ, ਮੈਂ ਕਿਹਾ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਇਸ ਜਗਤ ਦੀ ਸੁਪਰੀਮ ਪਾਵਰ ਨੂੰ, ਕਿਵੇਂ ਤੱਕਦੇ ਹੋ? ਕਹਿੰਦੇ ਅਸੀਂ ਲਿਵਿੰਗ ਵਰਡ ਆਫ ਗੋਡ। ਅਤੇ ਮੈਂ ਉਹ ਵਰਡ ਦੇ ਉੱਤੇ ਕਾਫੀ ਵਿਚਾਰ ਉਹਨਾਂ ਦੇ ਨਾਲ ਆਪਣੇ ਸਾਂਝੇ ਐਕਸਪੀਰੀਅੰਸ ਸਾਂਝੇ ਕੀਤੇ। ਅਤੇ ਉਹ ਜਿਹੜਾ ਸ਼ਬਦ ਹੈ ਏਕੰਕਾਰ ਦੀ ਸ਼ਬਦ ਧੁੰਨ ਦੁਆਰਾ, ਉਤਪੱਤੀ ਦਾ, ਕ੍ਰੀਏਸ਼ਨ ਦਾ, ਇਹ ਸਾਰੇ ਜਗਤ ਦੇ ਓਪਰੇਸ਼ਨ ਦਾ, ਪਾਲਣਾ ਦਾ ਅਤੇ ਨਾਸ਼ ਡਿਸਟਰੈਕਸ਼ਨ ਦਾ ਇਹ ਸਿਲਸਿਲਾ, ਇਹ ਪ੍ਰੋਜੈਕਟ ਸ਼ੁਰੂ ਹੋ ਗਿਆ ਏਕੰਕਾਰ ਦੀ ਸ਼ਬਦ ਧੁੰਨ ਦੁਆਰਾ। ਅਤੇ ਇਹ ਜੋ ਪ੍ਰੋਜੈਕਟ ਹੈਗਾ ਸ੍ਰਿਸ਼ਟੀ ਦਾ, ਇਹ ਸਤਨਾਮ ਦੇ ਆਧਾਰਿਤ ਹੈਗਾ। ਹੁਣ ਇਹਦੇ ਉੱਤੇ ਤੁਸੀਂ ਕਹੋਗੇ ਵੀ ਨਵੀਆਂ ਜਿਹੀਆਂ ਗੱਲਾਂ ਕਰਨ ਲੱਗ ਗਿਆ, ਇਹ ਆਪਾਂ ਇਲਾਹੀ ਬਾਣੀ ਉਹਦੇ 'ਚੋਂ ਸੇਧ ਲੈ ਕੇ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਮਹਾਰਾਜ ਕਹਿੰਦੇ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ, ਨੌ ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਜਾਓ। ਸਭ ਤੋਂ ਪਹਿਲਾਂ ਸ੍ਰਿਸ਼ਟੀ ਦੀ ਰਚਨਾ ਦੌਰਾਨ ਰਚਨਾ ਕਿਹਦੀ ਕੀਤੀ ਹੈ? ਨਾਮ ਦੀ ਰਚਨਾ ਕੀਤੀ ਹੈ, ਜਿਹਦੇ ਵਿੱਚੋਂ ਪ੍ਰਕਿਰਤੀ ਦੇ ਸਮੁੱਚੇ ਨਿਯਮ, ਅਟਲ ਨਿਯਮ, ਜਿਨ੍ਹਾਂ ਦੇ ਆਧਾਰ 'ਤੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਤਾਰੇ ਗ੍ਰਹਿ ਨਛੱਤਰ ਸਾਰੇ ਉਹ ਨਿਯਮਬੱਧ ਕਰ ਦਿੱਤੇ ਗਏ ਹੈ, ਜਿਹਦੇ ਵਿੱਚ ਇਹ ਸਾਰਾ ਕੁਛ ਬਣਿਆ। ਮੈਂ ਗਿਣੀ ਜਾਵਾਂ ਤਾਂ ਬਹੁਤ ਸਮਾਂ ਲੱਗ ਜੂਗਾ। ਅਤੇ ਉਹਦੇ ਉੱਤੇ ਬਨਸਪਤੀ, ਪਸ਼ੂ, ਪੰਛੀ ਅਤੇ ਇੱਕ ਇਸ ਧਰਤੀ ਦੇ ਤਖਤੇ 'ਤੇ ਇਨਸਾਨ ਵੀ ਪੈਦਾ ਹੋਇਆ। ਹੁਣ ਇਨਸਾਨ ਨੂੰ ਬੜੀ ਚੇਤਨਤਾ ਬਖਸ਼ੀ ਹੈ, ਚੇਤਨਤਾ ਇੰਟਲੈਕਟ ਬਖਸ਼ਿਆ ਹੈ। ਉਹ ਇੰਟਲੈਕਟ, ਉਹੀ ਗੱਲ ਕਰ ਰਹੇ ਸੀ ਥੋੜ੍ਹੀ ਦੇਰ ਪਹਿਲਾਂ ਡਾਕਟਰ ਸਾਹਿਬ ਹੋਣੇ, ਵੀ ਇੰਨਾ ਇੰਟਲੈਕਟ ਬਖਸ਼ਦਾ ਵੀ ਸਰਕਸ ਦੇ ਵਿੱਚ ਵੀ ਸ਼ੇਰ ਨੂੰ ਆਪਣੀ ਉਂਗਲੀਆਂ 'ਤੇ ਨਚਾਉਣ ਲੱਗ ਗਿਆ। ਸਪੇਸ ਦੇ ਵਿੱਚ ਤਾਂ ਬਹੁਤ, ਚਲੋ ਉੱਪਰ ਵੀ ਚਲੇ ਗਿਆ, ਹਾਥੀ ਸਾਡੇ ਨਾਲੋਂ ਕਿੰਨਾ ਤਕੜਾ ਅਤੇ ਉਹਨੂੰ ਵੀ ਆਪਣੀ ਮਰਜ਼ੀ ਨਾਲ ਚਲਾਉਣ ਲੱਗ ਗਿਆ। ਤੇਜ਼ ਰਫਤਾਰ ਘੋੜੇ ਹੈਗੇ, ਉਹਨਾਂ ਪਰ ਆਪਣੇ ਮਨ 'ਤੇ ਕੰਟਰੋਲ ਨਹੀਂ, ਮਨ ਜਿਹੜਾ ਬੜਾ ਡਿਸਟਰਬ ਹੈ। ਇਹਦਾ ਕਾਰਨ ਕੀ ਹੈ? ਇਹਨੂੰ ਗੁਰਬਾਣੀ 'ਚੋਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਇਹ ਦੇਖੀਏ ਵੀ ਇਹ ਬੜੇ ਅਟਲ ਨਿਯਮਾਂ ਦੇ ਆਧਾਰ 'ਤੇ ਸਮੁੱਚੀ ਸ੍ਰਿਸ਼ਟੀ, ਇਹਦੀ ਕ੍ਰੀਏਸ਼ਨ, ਇਹਦਾ ਇਹਨੂੰ ਓਪਰੇਟ ਕਰਨਾ ਅਤੇ ਡਿਸਟਰੋਏ ਕਰਨਾ, ਇਹ ਸੱਤ ਨਾਮ ਅਵਿਨਾਸ਼ੀ ਅਟਲ ਨਿਯਮਾਂ ਦੇ ਆਧਾਰ 'ਤੇ। ਇਹਨਾਂ ਨਿਯਮਾਂ ਨੂੰ ਕੋਈ ਨਹੀਂ ਚੇਂਜ ਕਰ ਸਕਦਾ, ਕਿ ਰਾਜਾ, ਕੋਈ ਪ੍ਰੈਜ਼ੀਡੈਂਟ ਅਤੇ ਕੋਈ ਸਾਇੰਟਿਸਟ, ਵੀ ਉਹ ਬੁੱਢਾ ਨਹੀਂ ਹੋ ਸਕਦਾ, ਉਹ ਮਰ ਨਹੀਂ ਸਕਦਾ। ਸਾਰਿਆਂ ਦੇ ਉੱਤੇ ਇੱਕੋ ਜਿਹਾ ਹੀ ਨਿਯਮ ਸਭ ਦੇ ਉੱਤੇ ਲਾਗੂ ਹੁੰਦਾ ਹੈ। ਉਹ ਕਰਤਾ ਪੁਰਖ ਹੈ ਕੌਣ? ਏਕੰਕਾਰ। ਉਹ ਸਤਨਾਮ ਦੇ ਆਧਾਰ 'ਤੇ ਸਮੁੱਚੀ ਸ੍ਰਿਸ਼ਟੀ ਦਾ ਇਹ ਪ੍ਰੋਜੈਕਟ ਚਲਾ ਰਿਹਾ ਹੈ। ਉਹ ਬੜੀ ਨਿਰਭਉਤਾ ਦੇ ਨਾਲ, ਨਿਰਭਉ ਹੈ, ਨਿਰਵੈਰ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਉਹਦੀ ਤਾਂ ਆਪਣੀ ਕ੍ਰੀਏਸ਼ਨ ਹੈ, ਅਣਖ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਉਹ ਕਰਤਾ ਪੁਰਖ ਏਕੰਕਾਰ, ਜਿਹੜਾ ਕਰਤਾ ਪੁਰਖ ਪੂਰਿਆ ਹੋਇਆ, ਅਣਖ ਭਾਂਤ ਹੋਏ ਪਸਰਿਆ ਹੋਇਆ, ਉਹ ਅਵਿਨਾਸ਼ੀ ਅਟਲ ਨਿਯਮਾਂ ਦੇ ਆਧਾਰ 'ਤੇ ਇਹ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਓਪਰੇਟ ਕਰਦਾ ਹੈ ਅਤੇ ਡਿਸਟਰੋਏ ਕਰਦਾ ਹੈ। ਨਿਰਭਉ, ਨਿਰਵੈਰ, ਬੜੀ ਨਿਰਭਉਤਾ ਦੇ ਨਾਲ, ਬੜੀ ਨਿਰਵੈਰਤਾ ਦੇ ਨਾਲ ਇਹ ਸ੍ਰਿਸ਼ਟੀ ਦਾ ਪ੍ਰੋਜੈਕਟ ਚਲਾ ਰਿਹਾ ਹੈ। ਅਕਾਲ ਮੂਰਤ ਹੈ। ਹੁਣ ਸਾਡੀ ਮੂਰਤ, ਅਸੀਂ ਵੀ ਸੀਸ ਜੀ ਨੂੰ ਮੂਰਤ ਦੇਖ ਲੈਂਦੇ ਹਾਂ। ਪਰਮੇਸ਼ੁਰ ਦੀ ਮੂਰਤ ਜਿਹੜੀ ਹੈ ਨਾ, ਉਹ ਸਮੇਂ ਤੋਂ ਪਰੇ ਆ, ਉਹਨੂੰ ਤੱਕਣਾ ਜਦੋਂ ਨਾ ਆਪਾਂ ਨੇ, ਉਹਦੀ ਐਸੀ ਮੂਰਤ ਹਸਤੀ ਹੈ, ਪਰ ਉਹ ਐਸੀ ਹਸਤੀ ਹੈ ਜੋ ਸਮੇਂ ਤੋਂ ਪਰੇ ਹੈ। ਉਹਨੂੰ ਤੱਕਣ ਲੱਗਿਆਂ ਜਿਵੇਂ ਬਨਸਪਤੀ 'ਚ ਅੱਗ ਸਮਾਈ ਹੋਈ ਹੈ, ਇੱਦਾਂ ਤੱਕਣ ਦੀ ਕੋਸ਼ਿਸ਼ ਕਰਿਓ, ਉਹਨੂੰ ਤੱਕਣ ਦੀ ਕੋਸ਼ਿਸ਼ ਕਰਿਓ ਜਿਵੇਂ ਦੁੱਧ ਦੇ, ਦੁੱਧ ਜਿਹੜਾ ਹੈਗਾ ਨਾ, ਉਹਦੇ ਵਿੱਚ ਦੇਸੀ ਘਿਓ ਸਮਾਇਆ ਹੋਇਆ, ਇੱਦਾਂ ਉਹਨੂੰ ਤੱਕਣ ਦੀ ਕੋਸ਼ਿਸ਼ ਕਰਿਓ ਕਿਵੇਂ ਰੱਬ ਰਿਹਾ ਭਰਪੂਰ ਹੈ। ਉਹ ਅਕਾਲ ਮੂਰਤ ਜੂਨਾਂ ਵਿੱਚ ਨਹੀਂ ਆਉਂਦਾ, ਕਿਉਂਕਿ ਸਭ ਚੀਜ਼ ਦਾ ਪੈਦਾ ਕਰਨ ਵਾਲਾ ਉਹ आप है, अजूनी है, अपने आप तो सब है, प्रकाशमान है। गुर प्रसाद वो ज्ञान द्वारा ही, गुरु की बख्शिश द्वारा, ज्ञान द्वारा उसकी प्राप्ति होंगी है। वह ज्ञान सानू धन साहब श्री गुरु ग्रंथ साहब महाराज बख्श रहे हैं। संगत दियां बख्शिश, संगत की बख्शिश ते वड्याई, जो जैसी संगत मिले सो तैसो फल खाए। जेकर बंदा चंगियां दी संगत करता है, स्ट्रोंग विचारां वाले दी संगत करता है, चंगियां बुक्स पढ़ता है, चंगियां शख्सियतां जिन्हां ने समाज दे विच जिन्हां नू कोई भी परेशान नहीं कर सकिया, जिन्हां नू कोई भी जिन्हां दे डायलॉग दसदे हैं कि डिस्टर्ब नहीं होए, बड़ा टॉर्चर करन दी कोशिश कीती है, तत्तियां तवियां ते भी बिठाया पर तेरा भाणा मिठा ला के, जिन्हां ने कहा जिवें जिवें आपां सुचेत मन दे नाल उहनां दी संगत करांगे ते साडी मैंटल हैल्थ जिहड़ी हैगी है वह भी स्ट्रोंग बन जाएगी। आपां नूं जरूर विचारना चाहीदा कि स्ट्रोंग मैंटल हैल्थ ते वीक मैंटल हैल्थ जिहड़ी है। पहली गल तां मैंटल हैल्थ जिहड़ी हैगी है ये वर्ल्ड लैवल ते अज बहुत वड्डी साडे सामने एक विचारन दे लई बहुत वड्डा एक मुद्दा, सानूं विचारना जरूरी है। शरीर की सेहत ते मन की सेहत, शरीर दियां मसलां बारे, शरीर दे धर्म बारे भी बहुत गल कीती जांदी है ते शरीर दी एक्सरसाइज बारे भी गल कीती जांदी है, भावें फिर भी असीं घट करदे हां, पर मैंटल हैल्थ जिहड़ियां शरीर दियां मसलां बनाउणियां ते की उहदे नाल असीं बहुत स्ट्रोंग काम कर लांगे। मैं कहा ना भी हाथी साडे नालों बहुत स्ट्रोंग है कि शरीर की ताकत, मैं फिर कहना भी शरीर की सेहत जिहड़ी बहुत जरूरी है, पर की साडा मन कमजोर होवे कि असी वड्डे काम कर लेंगे? कमजोर मन की निशानी होंदी है? माड़ी जी गल दे उत्ते असी इमोशनल होकर रिएक्ट कर देने अणसखावे हालात, किसी ने सानू चैक करने वास्ते भी भावें माड़ा जा किसी ने नीवा दिखाने की कोशिश की, माड़ा जा उच्चा बोलिया किसी ने ऐसी गल कर दी, मतलब दुनिया की डायलॉग डीलिंग माड़ी जी गल ते डिस्टर्ब हो जाना, वड्डी भी गल होवे ते असी थोड़ा डिस्टर्ब होना हुंदा। स्ट्रोंग इंसान जिहड़े हुंदे हैं वो कभी भी किसी की गल तो डिस्टर्ब नहीं होंगे। धन साहब श्री गुरु अर्जन देव जी महाराज की आप हम जिमें गल करके हटे हाँ तो अपने आप को चैक करते रहना कि असी कहो जी, साढ़े को पैसा भी जे विकास की गल करिए किसी चीज़ की कमी नहीं, अज इंसान दे कोल हैगी, इंसान ने तरक्की जी दी देखिए भी इन्हें तरक्की कि नहीं की है, ये कोल अज इन्हें बहुत सुख के साधन पैदा कर ले, पैसा पदार्थ बहुत है, पदवियाँ बहुत है, बहुत सब कुछ बहुत है, पर पीस तो बन जाए अंदरों बहुत खाली है, घर भरया होया। इन्हां उत्ते आपां खुल के विचार करने की कोशिश करांगे, समां ते नहीं इजाजत दिंदा कि किस तरीके नाल साडी मैंटल हैल्थ इफेक्ट हुंदी है, संगत किदां साडी मानसिक सोच, सोच दे विच्चों किदां कर्म जन्म लैंदे हैं, उहदे पिछे इमोशंस किदां बनदे हैं, साडे विश्वासां दा की रोल है, सुरत मत मन बुद्ध दा की रोल है, साडियां आदतां किदां बनदियां, रुचि जे चंगियां आदतां साडियां बन गईयां तां चंगे दिन आ जाणगे, जे साडियां आदतां माड़ियां बन गईयां तां साडे चंगे दिन भी माड़े बन जाणगे। आपां इन्हां नूं विचारन दी कोशिश करांगे। अज इंसान इन्ना कमज़ोर हो गया कि उत्थे प्रभ आसरा संस्था जिथे असीं देख रहे हां अपनियां अखां दे नाल, हुण मैनूं मतलब अलग अलग जगह तों फोन आउंदे आ न्यूयॉर्क तों भी कि मैंटल हैल्थ डिस्टर्ब इन्नी हो गई, इंडिया का बच्चा बच्ची बार बार फोन आने, डॉक्टर कहिंदे साडे कोल जिहड़ी मैंटल हैल्थ एस्टैबलिशमेंट है उहदे विच सैकेट्रिस्ट नहीं है, होस्पिटलाइजेशन की इनू लोड़ नहीं, इनू रीहैब करन दी लोड़ है, रीहैब सेंटर च डॉक्टर नहीं, उत्थे असी रख नहीं सकते। इंडिया मूल का बच्चा, पंजाब का बच्चा बच्ची, वो थोड़ी देर बाद फोन आता कि असी उत्थे पहला इधरों साडे कोलों सैन होजे तो अच्छा हाँ मतलब USA तो गई बच्ची तो थोड़ी देर च इंप्रूव हो गई है, घर च कोई ट्रैजी हो गई सी, डिस्टर्ब हो गई, पर परमात्मा की कृपा ना इंप्रूव होकर दोबारा फिर वो अपने काम करते लग गई, जो कि प्रोफेसन वालों हम नर्स सी। तो मैंटल हैल्थ अज वे पद्धर से असी देख रहे हैं, भावें मैंटल हैल्थ अवेयरनैस डे नहीं वीक नहीं मंथ मनाए जा रहे हैं, असी भी प्रभ आसरा संस्था कुराली च मना आ रहे हैं, पर इन्नी कमज़ोर हो गई अपने बजुर्गों नू गेट दे उत्ते छड़ जाने हैं, अपने बजुर्गों नू बस चढ़ा देने हैं, जिथे भी कंडक्टर ने तार दिता उत्थे बेचारा रोल लग जाता है, ਅਤੇ ਸੜਕਾਂ ਤੋਂ ਰੁਲਦੇ, ਡਮੈਂਸ਼ੀਆ ਤੋਂ ਪੀੜਿਤ, ਅਲੱਗ ਅਲੱਗ ਤਰ੍ਹਾਂ ਦੇ ਹਾਲਾਤਾਂ ਤੋਂ ਪੀੜਿਤ ਬਜ਼ੁਰਗ, ਅੱਜ ਘਰਾਂ ਦੇ ਵਿੱਚ ਇਕੱਲੇ ਪਏ ਬਜ਼ੁਰਗ, ਡਿਪਰੈਸ਼ਨ 'ਚ ਮੈਂ ਜਿੱਦਣ ਆਉਣ ਲੱਗਿਆ ਸੀ ਦੋ ਤਿੰਨ ਕੁ ਦਿਨ ਪਹਿਲਾਂ, ਅਤੇ ਮੈਨੂੰ ਰੋਪੜ ਤੋਂ ਫੋਨ ਆ ਰਿਹਾ ਕਿ PhD ਕੀਤੀ ਲੜਕੀ ਨੇ ਕਿ ਉਹ ਆਪਣੇ ਮਾਂ ਬਾਪ ਨੂੰ ਬੜੀ ਬੁਰੀ ਤਰ੍ਹਾਂ ਕੁੱਟ ਰਹੀ ਹੈ। ਫਟਾਫਟ ਮੈਂ ਉੱਥੇ ਕਿਸੇ ਸੱਜਣ ਦੀ ਜਿਹੜੀ ਡਿਊਟੀ ਲਾਈ ਵੀ ਤੁਸੀਂ ਮੈਨੂੰ ਦੱਸੋ ਵੀ ਆਹ ਚੀਜ਼ ਜਿਹੜੀ ਹੈ ਵੀ ਇਹਨੂੰ ਤੁਰੰਤ ਹੱਲ ਹੋਣਾ ਚਾਹੀਦਾ ਹੈ, ਵੀ ਮੁਸ਼ਕਿਲ ਆ ਕੇ ਮੈਨੂੰ ਫੋਨ ਕਰੋ ਫਿਰ ਅਸੀਂ ਇੱਥੋਂ ਐਂਬੂਲੈਂਸ ਭੇਜ ਦਾਂਗੇ ਨਾਲ ਦੇ ਨਾਲ। ਅਤੇ ਮੇਰਾ ਕਹਿਣ ਦਾ ਮਤਲਬ ਮੈਂਟਲ ਹੈਲਥ ਇੰਨੀ ਇਫੈਕਟ ਹੋ ਗਈ, ਇੱਕ ਐਸੀ ਪੜ੍ਹਾਈ ਹੈ ਜਿਹੜੀ ਸਾਨੂੰ ਅੱਜ ਬੇਚੈਨੀ ਤੋਂ, ਪਰੇਸ਼ਾਨੀ ਤੋਂ, ਐਨਜ਼ਾਇਟੀ ਤੋਂ, ਸਟਰੈਸ ਅਤੇ ਡਿਪਰੈਸ਼ਨ ਤੋਂ ਨਹੀਂ ਬਚਾ ਸਕੀ। ਅਤੇ ਸਾਨੂੰ ਇੰਨਾ ਕੁਛ ਅੱਜ ਸਮਾਜ ਦੇ ਵਿੱਚ ਸਾਡੇ ਕੋਲ ਹੈਗਾ ਹੈ, ਪਰ ਸਾਡੇ ਕੋਲ ਸ਼ਾਂਤੀ ਨਹੀਂ ਹੈਗੀ। ਮਤਲਬ ਪੜ੍ਹਿਆ ਗੁਰੂ ਸਾਹਿਬ ਨੇ ਜਿਵੇਂ ਸਾਨੂੰ ਪਹਿਲਾਂ ਵੀ ਸੰਕੇਤ ਦਿੱਤਾ ਨਾ, ਕਹਿੰਦੇ ਪੜ੍ਹਿਆ ਮੂਰਖ ਆਖੀ ਹੈ ਜਿੱਤ ਲੱਭ ਲੋਭ ਹੰਕਾਰਾ। ਅੱਜ ਈਗੋ ਨੂੰ ਸਭ ਤੋਂ ਵੱਡਿਆ ਜੋ ਪ੍ਰੋਬਲਮ ਚੱਲ ਹੈ ਸਾਡੇ ਅੰਦਰ, ਈਗੋ, ਮੈਂ, ਜ਼ਿਆਦਾਤਰ ਸਾਡੀਆਂ ਕਿੱਦਾਂ ਐਕਸਪੈਕਟੇਸ਼ਨ ਹੈ, ਐਕਸੈਪਟੈਂਸ ਘੱਟ, ਇਹਦੇ ਰੀਜ਼ਨ ਕੀ ਹੈ। ਸਾਡੇ ਅੰਦਰ ਡਿਜ਼ਾਇਰ ਹੈ, ਹੋਣੀ ਚਾਹੀਦੀ ਹੈ, ਪਰ ਪਹਿਲਾਂ ਡਿਜ਼ਰਵ ਦੈਨ ਡਿਜ਼ਾਇਰ। ਡਿਜ਼ਾਇਰ ਤਾਂ ਪੂਰੀ ਹੋ ਜਾਏਗੀ, ਡਿਜ਼ਰਵ ਤਾਂ ਕਰੀਏ, ਦੁਨੀਆਂ ਦੀ ਕੋਈ ਸ਼ਕਤੀ ਵੀ ਨਹੀਂ ਰੋਕ ਸਕਦੀ ਸਾਨੂੰ, ਪਰ ਅਸੀਂ ਡਿਜ਼ਰਵ ਤਾਂ ਕਰੀਏ। ਆਪਾਂ ਖੁੱਲ੍ਹ ਕੇ ਵਿਚਾਰਾਂ ਕਰਨ ਦੀ ਕੋਸ਼ਿਸ਼ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਗੁਰੂ ਮਹਾਰਾਜ ਕਿਰਪਾ ਕਰਨ, ਜਿਵੇਂ ਗੁਰੂ ਮਹਾਰਾਜ ਨੇ ਕਿਹਾ ਵੀ ਗੁਣਾਂ ਨੂੰ ਧਾਰਨ ਕਰਨਾ ਹੈ, ਔਗੁਣਾਂ ਨੂੰ ਛੱਡਣਾ ਹੈ, ਬਿਨ ਗੁਣ ਕੀਤੇ ਭਗਤ ਨਾ ਹੋਏ, ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ। ਅਸੀਂ ਕਦੇ ਕ੍ਰੋਧ ਨਹੀਂ ਕਰਨਾ, ਵੀਰਤਾ ਚਾਹੀਦੀ ਸਾਡੇ ਅੰਦਰ। ਅਤੇ ਵੀਰਤਾ ਅਤੇ ਕ੍ਰੋਧ ਦੇ ਵਿੱਚ ਕੀ ਫਰਕ ਹੈ, ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਡਿਟੇਲ ਦੇ ਵਿੱਚ ਵਿਚਾਰਾਂਗੇ ਕਿ ਉਹ ਕਿੱਦਾਂ ਹੌਸਲੇ ਨਾਲ ਫੈਸਲੇ ਲੈਂਦਾ, ਉਹਦਾ ਸੈਲਫ ਕੰਟਰੋਲ ਕਿੱਦਾਂ ਹੁੰਦਾ, ਅਤੇ ਉਹ ਕਿੱਦਾਂ ਆਪਣਾ ਬੈਲੈਂਸ ਖਰਾਬ ਕਰਕੇ ਜ਼ਿੰਦਗੀ ਦੇ ਗਲਤ ਫੈਸਲੇ ਲੈ ਕੇ ਕਿਵੇਂ ਡਿਸਟਰਬ ਹੁੰਦਾ ਹੈ, ਕਿੱਦਾਂ ਉਹਦੀ ਲਾਈਫ ਜਿਹੜੀ ਹੈ ਬੇਚੈਨੀਆਂ ਪਰੇਸ਼ਾਨੀ ਨਾਲ ਘਿਰ ਜਾਂਦੀ ਹੈ ਅਤੇ ਕੰਪਲੀਕੇਟਿਡ ਬਣ ਜਾਂਦੀ ਹੈ ਲਾਈਫ ਨੂੰ। ਅਸੀਂ ਭਾਵੇਂ ਬੀਜ਼ੀ ਤਾਂ ਹੋਣੀ ਹੈ, ਈਜ਼ੀ ਕਿਵੇਂ ਕਰ ਸਕਦੇ ਹਾਂ। ਗੁਰੂ ਸਾਹਿਬ ਦੇ ਮਹਾਰਾਜ ਕਹਿੰਦੇ ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਅਤੇ ਗੁਰੂ ਮਹਾਰਾਜ ਦੇ ਹੁਕਮ ਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਸੰਸਾਰ ਦੇ ਵਿੱਚ ਅਸੀਂ ਇਸ ਜੀਵਨ ਨੂੰ ਇੰਜੋਏ ਕਰ ਸਕਦੇ ਹਾਂ, ਸੁੱਖ ਪ੍ਰਾਪਤ ਕਰ ਸਕਦੇ ਹਾਂ, ਸਿਰਜਣਹਾਰ ਦੇ ਨਾਲ ਅਸੀਂ ਕਿਵੇਂ ਆਪਣਾ ਕਨੈਕਸ਼ਨ ਬਣਾ ਸਕਦੇ ਹਾਂ। ਬਸ ਕਨੈਕਸ਼ਨ ਬਣਨ ਦੀ ਦੇਰ ਹੁੰਦੀ ਹੈ, ਪਿੱਛੇ ਲਾਈਟ ਤਾਂ ਬਹੁਤ ਹੈ, ਚਾਨਣਾ ਹੋ ਜਾਂਦਾ, ਕਨੈਕਸ਼ਨ ਟੁੱਟ ਗਿਆ, ਹਨੇਰਾ ਛਾ ਜਾਂਦਾ। ਆਪਣੇ ਐਕਸ਼ਨ ਦਾ ਕਨੈਕਸ਼ਨ ਗੁਰੂ ਵੱਲੋਂ ਦੱਸੇ ਹੋਏ ਸਿਧਾਂਤਾਂ ਦੇ ਨਾਲ, ਉਹ ਸਾਡੇ ਕੰਮਾਂ ਦਾ ਕਨੈਕਸ਼ਨ ਹੋਣਾ ਜ਼ਰੂਰੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਕੋਟਨ ਕੋਟ ਧੰਨਵਾਦ ਉਸ ਅਕਾਲ ਪੁਰਖ ਦਾ ਜਿਹਨੇ ਏਬਲ ਬੋਡੀ ਦਿੱਤੀ। ਹੁਣ ਤੱਕ ਸਾਡੇ ਕੋਲ ਏਬਲ ਹੈ, ਬਹੁਤ ਲੋਕ ਹੈ ਜਿਹਨਾਂ ਕੋਲ ਏਬਲ ਬੋਡੀ ਨਹੀਂ ਰਹੀ, ਸਿਰ 'ਤੇ ਛੱਤ ਨਹੀਂ ਰਹੀ, ਕੋਈ ਸਹਾਰਾ ਨਹੀਂ ਰਿਹਾ, ਬਹੁਤ ਪੜ੍ਹੇ ਲਿਖੇ ਪ੍ਰੋਫੈਸਰ, ਡਾਕਟਰ, ਅਲੱਗ ਅਲੱਗ। ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਜਿਹੜੇ ਸਾਨੂੰ ਇੰਨਾ ਗਿਆਨ ਬਖਸ਼ ਰਹੇ ਹਾਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਆਪ ਸਭ ਦਾ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰੇ ਵਾਲੇ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਦਾ ਮਹਾਨ ਢਾਡੀ ਜਥਾ ਬੀਬੀ ਜਸਵੀਰ ਕੌਰ ਜੀ ਜਸ, ਉਹ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਮੂਹ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖਿਆ ਸ਼ੀਸ਼ਨ ਵੱਲੋਂ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਐਤਵਾਰ ਤੱਕ ਇਸੇ ਤਰ੍ਹਾਂ ਇਸੇ ਟਾਈਮ 'ਤੇ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਇਆ ਕਰਨਗੇ ਜੀ। ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: वाहिगुरु जी वाहिगुरु
1: वाहिगुरु
0: वाहिगुरु वाहिगुरु

ਹਾਜ਼ਰਾ ਹਜ਼ੂਰ ਜਹਰਾ ਜਹੂਰ ਜਵਰ ਛਤਰ ਤਖਤ ਦੇ ਮਾਲਕ ਮਾਲਕ ਏ ਕਨਾਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਵਾਰਗਾ ਦੇ ਵਿੱਚ ਪਹੁੰਚੇ ਹੋ ਕਰਮਾਂ ਭਾਗਾਂ ਵਾਲੇ ਸੁਵਾਸਾਂ ਨੂੰ ਲੇਖੇ ਲਾ ਰਹੇ ਹੋ, ਸਤਸੰਗਤ ਦੀਆਂ ਘੜੀਆਂ ਦਾ ਲਾਹਾ ਲੈ ਰਹੇ ਹੋ। ਸਮਾਂ ਮਿਲਿਆ ਆਪ ਜੀ ਦੇ ਦਰਸ਼ਨ ਦਾਰੇ ਕਰਨ ਦਾ, ਆਪ ਜੀ ਦੇ ਜੋੜੇ ਚਾੜਨ ਦੀ ਸੇਵਾ ਨਸੀਬ ਹੋਈ ਹੈ, ਇਤਿਹਾਸ ਚੋਂ ਵਿਚਾਰਾਂ ਦੀ ਸਾਂਝ ਪਾਉਣੀ ਹੈ। ਕਵੀ ਬਹੁਤ ਸੋਹਣਾ ਲਿਖਦਾ ਹੈ, ਕਹਿੰਦਾ ਉਹ ਪਾ ਲੈਂਦਾ ਪ੍ਰੀਤਮ ਆਪਣੇ ਨੂੰ, ਜਿਹਦੀ ਇੱਕ ਦੇ ਨਾਲ ਪ੍ਰੀਤ ਹੋਵੇ, ਭਾਵੇਂ ਹੋਵੇ ਗਿਰਜਾ, ਭਾਵੇਂ ਗੁਰਦੁਆਰਾ, ਭਾਵੇਂ ਮੰਦਰ ਤੇ ਭਾਵੇਂ ਮਸੀਤ ਹੋਵੇ, ਭਾਵੇਂ ਹਲ ਵਾਹੀ, ਭਾਵੇਂ ਬਹੀ ਭੌਰੀ, ਭਾਵੇਂ ਗ੍ਰਸਤੀ ਤੇ ਭਾਵੇਂ ਅਤੀਤ ਹੋਵੇ, ਰੱਬ ਉਹਨਾਂ ਨੂੰ ਮਿਲਦਾ ਘਰ ਆ ਕੇ, ਉਹ ਜਿੰਨਾ ਬੰਦਿਆਂ ਦੀ ਸਾਫ ਨੀਂਦ ਹੋਵੇ, ਉਹ ਆਤਮਾ ਸਮਝੇ ਪਰਮਾਤਮਾ ਨੂੰ, ਹੰਝੂ ਪੂੰਝਣ ਲਈ ਪਿਆਰ ਦਾ ਪੱਲਾ ਹੋਵੇ, ਸਾਡੀ ਇਹ ਅਰਦਾਸ ਦਾਤਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਆਓ ਜਿੰਨੀਆਂ ਵੀ ਪਿਆਰ ਵਾਲੀਆਂ ਸੰਗਤਾਂ, ਸਭ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ 'ਚ ਝੁਕਾਈਏ ਸੀਸ ਫਤਿਹ ਦੇ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤਾਂ ਬੇਕੁੰਠ ਜਹ ਕੀਰਤਨ ਤੇਰਾ। ਮਹਾਰਾਜ ਜਿੱਥੇ ਤੁਹਾਡਾ ਨਾਮ ਲਿਆ ਜਾਂਦਾ, ਬਾਣੀ ਪੜ੍ਹੀ ਜਾਂਦੀ, ਗੁਣਗਾਨ ਹੁੰਦਾ ਹੈ, ਕੀਰਤਨ ਹੁੰਦਾ, ਉੱਥੇ ਸਵਰਗ, ਉੱਥੇ ਸੱਚਖੰਡ ਦੀ ਅਵਸਥਾ ਬਣ ਜਾਂਦੀ ਹੈ। ਸੱਚਖੰਡ 'ਚ ਕੌਣ ਰਹਿੰਦਾ? ਸੱਚਖੰਡ ਵਸੈ ਨਿਰੰਕਾਰ, ਸੱਚਖੰਡ 'ਚ ਨਿਰੰਕਾਰ ਰਹਿੰਦਾ ਅਤੇ ਨਿਰੰਕਾਰ ਕੌਣ ਹੈ? ਆਪਾਂ ਕਿਸੇ ਨੂੰ, ਸਾਨੂੰ ਪਹਿਲੀ ਵਾਰੀ ਦੇਖਦੇ ਹਾਂ, ਤੁਸੀਂ ਸਾਨੂੰ ਦੇਖਿਆ, ਅਸੀਂ ਤੁਹਾਨੂੰ ਦੇਖਿਆ, ਆਪਾਂ ਕਿੰਨੇ ਫਲਾਨੇ ਬੰਦੇ ਦਾ ਚਿਹਰਾ ਇੱਦਾਂ ਦਾ ਹੈ, ਮੁਹਾਂਦਰਾ ਇੱਦਾਂ ਦਾ ਹੈ, ਦੇਖ ਇੱਦਾਂ ਦੀ ਹੈ, ਅਤੇ ਨਿਰੰਕਾਰ ਦਾ ਕਿੱਦਾਂ ਪਤਾ ਲੱਗੇ, ਨਿਰੰਕਾਰ ਕੌਣ ਹੈ? ਮਹਾਰਾਜ ਸਵਾਲ ਵੀ ਕਰਦੇ ਨੇ, ਜਵਾਬ ਵੀ ਦਿੰਦੇ, ਜਿਨ੍ਹਾਂ ਨੂੰ ਨਹੀਂ ਪਤਾ ਸੁਣ ਲਿਓ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਜਿੱਥੇ ਜਾਏ ਬਖੀ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਮ। ਸਾਡੇ ਤੋਂ ਪਹਿਲਾਂ ਆਪ ਜੀ ਨੇ ਕੀਰਤਨ ਵੀ ਸਰਵਣ ਕੀਤਾ, ਭਾਈ ਸਾਹਿਬ ਆਪਣੇ ਬਚਨ ਵਿਚਾਰਾਂ ਸਾਂਝ ਪਾ ਰਹੇ ਸਨ, ਤੁਸੀਂ ਉਹਨਾਂ ਨੂੰ ਵੀ ਸਰਵਣ ਕੀਤਾ ਹੈ। ਜਦੋਂ ਬੰਦਾ ਸਮਾਜ ਦੀ ਗੱਲ ਕਰਦਾ, ਦੁਨੀਆਂ ਦੀ ਗੱਲ ਕਰਦਾ, ਤਾਂ ਦੇਖਿਆ ਜਾਵੇ ਵੀ ਸਭ ਤੋਂ ਔਖਾ ਕੰਮ ਕਿਹੜਾ ਹੈ ਦੁਨੀਆਂ 'ਤੇ? ਸਭ ਤੋਂ ਔਖਾ ਕੰਮ ਜਿਹੜਾ ਬੰਦਾ 8-10 ਘੰਟੇ ਲਗਾਤਾਰ ਖੜ੍ਹਾ ਹੋ ਕੇ ਡਿਊਟੀ ਕਰਦਾ ਨਾ, ਉਹ ਕਹਿੰਦਾ ਵੀ ਮੇਰੀ ਜਗ੍ਹਾ ਆਣ ਕੇ ਦੇਖੋ ਵੀ ਮੇਰਾ ਕੰਮ ਕਿਤੇ ਸੌਖਾ ਹੈ, ਇੰਨਾ ਸਮਾਂ ਖੜੋ ਕੇ ਡਿਊਟੀ ਦੇਣੀ। ਜਿਹੜਾ ਬੰਦਾ 10-12 ਘੰਟੇ ਲਗਾਤਾਰ ਹੀ ਗੱਡੀ ਚਲਾਈ ਜਾਂਦਾ, ਉਹ ਕਹਿੰਦਾ ਵੀ ਮੇਰੀ ਜਗ੍ਹਾ ਤੁਸੀਂ ਆਣ ਕੇ ਦੇਖੋ ਵੀ ਇਹ ਡਰਾਈਵਰੀ ਕਰਨੀ ਸੌਖੀ ਹੈ, ਇਹ ਗੱਡੀ ਚਲਾਉਣੀ ਸੌਖੀ, ਮੇਰਾ ਕੰਮ ਬਹੁਤ ਔਖਾ ਹੈ। ਬੀਬੀਆਂ ਬੈਠੀਆਂ ਨੇ ਭੈਣਾਂ, ਹੁਣ ਜਿਹੜੀਆਂ ਬੀਬੀਆਂ ਬੱਚਿਆਂ ਨੂੰ ਵੀ ਪਾਲਦੀਆਂ, ਬਾਹਰ ਵੀ ਕੰਮ ਕਰਦੀਆਂ ਜਾਂ ਘਰ ਦਾ ਵੀ ਕੰਮ ਕਰਦੀਆਂ, ਉਹ ਕਹਿੰਦੀਆਂ ਕਿਤੇ ਸਾਡਾ ਕੰਮ ਸੌਖਾ ਹੈ, ਦੇਖੋ ਸਾਡਾ ਕੰਮ ਬੜਾ ਔਖਾ ਹੈ, ਸਾਡੀ ਜਗ੍ਹਾ ਆਣ ਕੇ ਦੇਖੋ। ਅਤੇ ਮੈਂ ਕਹਿੰਦੀ ਇਹ ਗੱਲ ਹੁਣ ਅਸੀਂ ਵੀ ਕਹਿੰਦੇ ਹਾਂ, ਕਿਤੇ ਅਸੀਂ ਇਤਿਹਾਸ ਦੀਆਂ ਵਿਚਾਰਾਂ ਕਰਦੇ ਹਾਂ, ਢੱਡ ਸੁਰੰਗੀ ਨਾਲ ਗਾਉਣਾ, ਕਿਤੇ ਇਹ ਸੌਖਾ ਹੈ? ਇਹ ਵੀ ਕੰਮ ਬਹੁਤ ਔਖਾ, ਜੇ ਅਸੀਂ ਆਪਣੀ ਗੱਲ ਕਰੀਏ ਵੀ ਇਹ ਵੀ ਕੰਮ ਸੌਖਾ ਨਹੀਂ। ਛੋਟੇ ਛੋਟੇ ਬੱਚੇ ਸਕੂਲ ਜਾਂਦੇ ਨੇ, ਕਹਿੰਦੇ ਸਕੂਲ ਜਾਣਾ ਸੌਖਾ, ਕਿਤੇ ਪੜ੍ਹਨਾ ਸੌਖਾ, ਇਹ ਵੀ ਬਹੁਤ ਔਖਾ, ਪੜ੍ਹਾਈ ਕਰਨੀ ਵੀ ਬਹੁਤ ਔਖੀ ਹੈ, ਪਰ ਸਭ ਤੋਂ ਔਖਾ ਕੀ ਹੈ? ਆਖਣੇ ਔਖਾ ਸੱਚ ਹੈ, ਸਭ ਤੋਂ ਔਖਾ ਦਰਅਸਲ ਰੱਬ ਦਾ ਨਾਮ ਲੈਣਾ ਹੈ। ਕੁਝ ਖਰੀਦਣ ਵਾਸਤੇ ਜਾਈਏ ਤਾਂ ਜੇਬ 'ਚ ਪੈਸੇ ਹੋਣੇ ਚਾਹੀਦੇ ਨੇ, ਕੁਝ ਤਾਂ ਹੀ ਚੀਜ਼ ਖਰੀਦਾਂਗੇ, ਮਹਾਰਾਜ ਦਾ ਨਾਮ ਲੈਣ ਲਈ ਪੈਸੇ ਦੀ ਲੋੜ ਨਹੀਂ, ਕੋਈ ਪੈਸੇ ਦੀ ਮਾਇਆ ਦੀ ਲੋੜ ਨਹੀਂ, ਪਰ ਤਾਂ ਵੀ ਰੱਬ ਦਾ ਜਿਹੜਾ ਨਾਮ ਨਹੀਂ ਲਿਆ ਜਾਂਦਾ।

0: ਹੋ ਸਿਰ ਤੇ ਟੋਪੀ ਤੇਰੀ ਨੀਅਤ ਖੋਟੀ
1: ਜੀਓ
0: ਤੂੰ ਕੀ ਲੈਣਾ ਟੋਪੀ ਸਿਰ ਤਰ ਕੇ
1: ਜੀ
0: ਹੋ ਸਿਲੇ

ਗੁਰੂ ਸਾਹਿਬਾਨ ਕਿਰਪਾ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਾਹਿਬਾਂ ਦੇ ਚਰਨਾਂ ਦਾ ਧਿਆਨ ਧਰਦੀਆਂ ਸਮੁੱਚੀਆਂ ਸੰਗਤਾਂ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਐਸਾ ਜਿਹੜਾ ਸਮਾਂ ਹੈ ਗੁਰੂ ਦੀ ਗੋਦ ਵਿੱਚ ਬੈਠਣਾ ਹੈ, ਬਹੁਤ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ। ਅਸੀਂ ਆਸਟ੍ਰੇਲੀਆ ਦੇ ਇਸ ਵਾਰ ਦੇ ਟੂਰ 2017 ਤੋਂ ਬਾਅਦ 19 'ਚ ਹੁਣ ਇੰਨਾ ਵਕਬਾ ਪਾ ਕੇ 26 ਆ ਗਿਆ। ਅਸੀਂ ਤੀਸਰੀ ਵਾਰ ਆਸਟ੍ਰੇਲੀਆ ਦੀ ਧਰਤੀ 'ਤੇ ਆਏ ਹਾਂ। ਤਕਰੀਬਨ 1.5-2 ਮਹੀਨੇ ਦਾ ਸਮਾਂ ਸਾਨੂੰ ਹੋ ਗਿਆ ਆਇਆਂ ਨੂੰ, ਔਰ ਅਸੀਂ ਉਤਾਵਲੇ ਸੀ ਵੀ ਕਦੋਂ ਇਹਨਾਂ ਸਥਾਨਾਂ 'ਤੇ ਆਣ ਕੇ ਅਸੀਂ ਸੰਗਤ ਦੇ ਦਰਸ਼ਨ ਕਰੀਏ। ਅਸੀਂ ਬਾਹਰ ਜਦੋਂ ਪੌੜੀਆਂ ਚੜ੍ਹ ਕੇ ਆ ਰਹੇ ਸੀ ਅਤੇ ਅਸੀਂ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕੀਤੀ ਜਿਨ੍ਹਾਂ ਦੀਆਂ ਤਸਵੀਰਾਂ ਬਾਹਰ ਲੱਗੀਆਂ ਪਈਆਂ ਨੇ। ਕਿਉਂਕਿ ਜਦੋਂ ਵੀ ਅਸੀਂ ਜੂਨ ਮਹੀਨੇ ਦੀ ਗੱਲ ਕਰਦੇ ਹਾਂ ਨਾ, ਤਾਂ ਮੈਂ ਕਹਿੰਦੀ ਸਾਨੂੰ ਦੁੱਖ ਹੁੰਦਾ ਹੈ। ਕਿੰਨਾ ਦੁੱਖ ਹੁੰਦਾ ਹੈ ਅਸੀਂ ਦੱਸ ਨਹੀਂ ਸਕਦੇ। ਪਰਿਵਾਰ ਦਾ ਕੋਈ ਜੀ ਚਲੇ ਜਾਵੇ ਨਾ, ਅਸੀਂ ਕਈ ਵਾਰੀ ਖੁਸ਼ੀ ਦੇ ਸਮੇਂ 'ਤੇ ਯਾਦ ਕਰਦੇ ਹਾਂ ਵੀ ਜੇ ਅੱਜ ਉਹ ਫਲਾਨਾ ਚਲੇ ਗਿਆ, ਜੇ ਉਹ ਸਾਡੇ 'ਚ ਹੁੰਦਾ ਨਾ ਤਾਂ ਸਾਡੀਆਂ ਖੁਸ਼ੀਆਂ ਹੋਰ ਦੁੱਗਣੀਆਂ ਚੌਗਣੀਆਂ ਹੋਣੀਆਂ ਸੀ। ਸਾਡਾ ਆਪਣਾ ਚਲੇ ਗਿਆ, ਔਰ ਇਹ ਗੱਲ ਕਹਿੰਦੇ ਵੀ ਵਿਛੜਿਆਂ ਦੀ ਯਾਦ ਖੁਸ਼ੀ ਦੇ ਸਮੇਂ ਵੀ ਆਉਂਦੀ ਹੈ, ਪਰ ਜਦੋਂ ਉਹ ਦਿਨ ਆਉਂਦਾ ਜਦੋਂ ਆਪਣੇ ਵਿਛੜੇ ਹੋਣ 'ਤੇ ਫਿਰ ਬੰਦੇ ਨੂੰ ਤੜਫਣੀ ਲੱਗ ਜਾਂਦੀ ਹੈ। ਜੂਨ ਦਾ ਮਹੀਨਾ, ਜਦੋਂ ਜੂਨ ਦੇ ਮਹੀਨੇ ਦੀ ਗੱਲ ਕਰਦੇ ਹਾਂ ਤਾਂ 1984 ਦਾ ਸਾਕਾ ਜਿਹੜਾ ਯਾਦ ਆਉਂਦਾ ਹੈ। ਜੂਨ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਸਾਕਾ ਨੀਲਾ ਤਾਰਾ ਯਾਦ ਆਉਂਦਾ ਹੈ। ਬੇਕਸੂਰ ਸਿੰਘ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਇਕੱਲਾ ਵੀਰਾਂ ਨੂੰ ਨਹੀਂ, ਬਜ਼ੁਰਗਾਂ ਨੂੰ, ਛੋਟੇ ਛੋਟੇ ਬੱਚਿਆਂ ਨੂੰ, ਜਿਹੜੇ 17-17 ਦਿਨ ਦੇ ਬੱਚੇ ਜਿਹੜੇ ਸ਼ਹੀਦ ਕਰ ਦਿੱਤੇ ਗਏ, ਔਰ ਅਕਾਲ ਤਖ਼ਤ ਸਾਹਿਬ ਢਾ ਦਿੱਤਾ ਗਿਆ। ਅੱਜ ਅਸੀਂ ਆਉਂਦੇ ਉਹਨਾਂ ਨੂੰ ਪ੍ਰਣਾਮ ਕਰ ਰਹੇ ਸੀ, ਕਿਉਂਕਿ ਇਹ ਜੂਨ ਮਹੀਨੇ ਦਾ ਪਹਿਲਾ ਹਫ਼ਤਾ ਉਹਨਾਂ ਸ਼ਹੀਦਾਂ ਦੇ ਨਾਮ। ਭਾਵੇਂ ਸ਼ਹੀਦੀਆਂ ਦਾ ਦੌਰ ਬਹੁਤ ਲੰਮਾ ਪੁਰਾਣੇ ਸਮੇਂ ਤੋਂ ਚੱਲਦਾ, ਬੜੀਆਂ ਸ਼ਹਾਦਤਾਂ, ਅੱਜ ਵੀ ਸ਼ਹਾਦਤਾਂ ਹੁੰਦੀਆਂ, ਇਹਨੇ ਵੀ ਪਹਿਲਾਂ ਸ਼ਹਾਦਤਾਂ ਹੁੰਦੀਆਂ ਸੀ, ਅੱਜ ਨਹੀਂ। ਬਹੁਤ ਸਾਰੇ ਲੋਕ ਪੁੱਛਦੇ ਨੇ ਵੀ ਜਿਹੜੇ ਸ਼ਹੀਦ ਹੁੰਦੇ ਨੇ, ਜਿਹੜੇ ਕੌਮ ਲਈ ਜਿੰਦ ਵਾਰਦੇ ਨੇ, ਜਿਹੜਾ ਆਪਣਾ ਆਪ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ, ਉਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਜਾਂਦੀ ਹੈ? ਉਹਨਾਂ ਨੂੰ ਕੋਈ ਸਿਖਲਾਈ ਦਿੱਤੀ ਜਾਂਦੀ ਹੈ? ਮੈਂ ਕਹਿੰਦੀ ਨਹੀਂ। ਤੁਸੀਂ ਇੱਥੇ ਬੈਠੇ ਹੋ, ਜਦੋਂ ਪਰਮਾਤਮਾ ਨੇ ਤੁਹਾਡੇ 'ਤੇ ਉਹ ਸੇਵਾ ਲੈਣੀ ਹੋਈ, ਤਾਂ ਪਤਾ ਨਹੀਂ ਕਦੋਂ ਕਿਹਦੇ 'ਤੇ ਕਿਰਪਾ ਕਰਕੇ ਮਹਾਰਾਜ ਨੇ ਤੁਹਾਡੇ ਤੋਂ ਸੇਵਾ ਲੈ ਲੈਣੀ ਹੈ। ਆਓ ਆਉਣ ਵਾਲੇ ਦਿਨਾਂ ਅੰਦਰ ਅਸੀਂ ਇਸ ਬਾਬਤ, ਇਸ ਸਾਕੇ ਬਾਬਤ ਵੀ ਵਿਚਾਰਾਂ ਦੀ ਸਾਂਝ ਪਾਵਾਂਗੇ। ਅਕਾਲ ਤਖ਼ਤ ਸਾਹਿਬ ਸਾਡਾ ਢਾ ਦਿੱਤਾ ਗਿਆ ਉਸ ਸਮੇਂ ਤੋਪਾਂ ਦੇ ਗੋਲਿਆਂ ਦੇ ਨਾਲ। ਅੱਜ ਦਾ ਜਿਹੜਾ ਦਿਨ ਹੈ ਇਤਿਹਾਸ ਅੰਦਰ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਅਕਾਲ ਬੁੰਗਾ ਅਕਾਲ ਤਖ਼ਤ ਸਾਹਿਬ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਿਹਾ ਜਿਹਨੂੰ ਦੁਨੀਆਂ ਦੇ ਤਖ਼ਤ ਤੋਂ ਇਨਸਾਫ ਨਹੀਂ ਮਿਲਦੇ, ਉਹਨੂੰ ਇਸ ਅਕਾਲ ਤਖ਼ਤ ਤੋਂ ਇਨਸਾਫ ਮਿਲੇਗਾ। ਭਾਵਾਂ ਦੁਨੀਆਂ ਅੰਦਰ ਬਹੁਤ ਤਖ਼ਤ ਸਨ, ਲਾਹੌਰ ਦਾ ਤਖ਼ਤ, ਪਿਸ਼ੌਰ ਦਾ ਤਖ਼ਤ, ਕਲਾਨੌਰ ਦਾ ਤਖ਼ਤ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਿਹਾ ਇਹ ਅਕਾਲ ਦਾ ਤਖ਼ਤ ਹੈ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਢਾਡੀਆਂ ਨੂੰ ਮਾਣ ਦਿੱਤਾ, ਭਾਈ ਨੱਥਾ ਜੀ, ਭਾਈ ਅਬਦੁੱਲਾ ਜੀ, ਅਕਾਲ ਤਖ਼ਤ ਸਭ ਯੋਧਿਆਂ ਦੀਆਂ ਵਾਰਾਂ ਪੜਿਆ ਕਰਦੇ ਸਨ। ਢਾਡੀ ਕਹਿੰਦੇ ਜੰਮਿਆ ਹੋਇਆ ਖੂਨ ਪਗਲਾ ਦਿੰਦੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਆਏ, ਭਾਈ ਬਿਧੀ ਚੰਦ ਨੂੰ ਭੇਜਿਆ ਮਹਾਰਾਜ ਨੇ ਵੀ, ਜਾ ਭਾਈ ਨੱਥਾ ਜੀ ਅਬਦੁੱਲਾ ਜੀ ਨੂੰ ਲੈ ਕੇ ਆਓ। ਉਹਨਾਂ ਨੇ ਕਿਹਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸਾਨੂੰ ਬੁਲਾਇਆ ਹੈ, ਤੁਸੀਂ ਚੱਲੋ, ਅਸੀਂ ਆਉਂਦੇ ਹਾਂ। ਅਤੇ ਭਾਈ ਬਿਧੀ ਚੰਦ ਨੇ ਕਿਹਾ ਨਹੀਂ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਤੁਹਾਡੇ ਲਈ ਹਾਥੀ ਭੇਜੇ ਹੈ। ਮਹਾਰਾਜ ਨੇ ਸਾਡੇ ਲਈ ਹਾਥੀ ਭੇਜੇ ਹੈ? ਪਤਾ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿੰਨੀਆਂ ਕਰਾਮਤਾਂ, ਕਿੰਨੀਆਂ ਕੁ ਬਖਸ਼ਿਸ਼ਾਂ ਹੋਰ ਕਰਨੀਆਂ। ਫਿਰ ਪਹੁੰਚੇ ਅਕਾਲ ਤਖ਼ਤ ਸਾਹਿਬ, ਇਹਨਾਂ ਨੇ ਖਿੱਚਿਆ ਸੁਰੰਗੀ ਦਾ ਗਜ, ਗਾਈਆਂ ਜੋਸ਼ੀਲੀਆਂ ਢਾਡੀ ਵਾਰਾਂ, ਮਾਰਿਆ ਢੱਡ ਤੇ ਹੱਥ, ਸਹਿਬਾਂ ਸ਼ਸ਼ਕਰ ਉੱਠੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਗੁਰਤਾ ਗਤੀ ਦਿਵਸ ਅੱਜ ਹੈ, ਜਿਨ੍ਹਾਂ ਨੇ ਮੀਰੀ ਔਰ ਪੀਰੀ, ਸ਼ਕਤੀ ਔਰ ਭਗਤੀ, ਹੋਸ਼ ਔਰ ਜੋਸ਼, ਸ਼ਾਂਤੀ ਔਰ ਕ੍ਰਾਂਤੀ ਨੂੰ ਇੱਕ ਪਲੇਟਫਾਰਮ 'ਤੇ ਇਕੱਠੀਆਂ ਕੀਤੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਅਰਦਾਸ, ਸਹਿਬਾਂ ਦੇ ਸਿਫਤ ਕਰਦਾ ਢਾਡੀ ਜੱਥਾ, ਬੀਬੀਆਂ ਦਾ ਚੰਦ ਲੈਂਦਾ ਇਉਂ।

ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇੱਕ ਨਵਾਂ ਮੋੜ ਆਇਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਿਹਾ, ਤੁਸੀਂ ਪਟਾਵਾਂ ਲੈ ਕੇ ਆਉਂਦੇ ਹੋ, ਸਾਨੂੰ ਤੇਜ਼ ਰਫ਼ਤਾਰ ਘੋੜਿਆਂ ਦੀ ਲੋੜ ਹੈ, ਸਾਨੂੰ ਹਥਿਆਰਾਂ ਦੀ ਲੋੜ ਹੈ, ਸਾਨੂੰ ਸ਼ਸਤਰਾਂ ਦੀ ਲੋੜ ਹੈ, ਸਾਨੂੰ ਜਵਾਨੀਆਂ ਦੀ ਲੋੜ ਹੈ। ਉਹ ਨੌਜਵਾਨ ਜਿਹੜੇ ਘਰਾਂ ਵਿੱਚ ਬਹਿ ਕੇ ਗਿੱਦੜਾਂ ਦੀ ਤਰ੍ਹਾਂ ਜੀਵਨ ਬਤੀਤ ਕਰਦੇ ਨੇ, ਉਹਨਾਂ ਨੂੰ ਸ਼ੇਰ ਬਣਾ ਦਿੱਤਾ ਜਾਵੇਗਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਦਰਬਾਰ 'ਚ ਸਿੱਖ ਸੰਗਤਾਂ ਚੱਲ ਕੇ ਨੌਜਵਾਨ ਪਹੁੰਚਣ ਲੱਗੇ ਨੇ। ਇੱਕ ਦਿਨ ਸਾਹਿਬਾਂ ਦਾ ਦਰਬਾਰ ਸਜਿਆ, ਜਿਵੇਂ ਤੁਸੀਂ ਆਪ ਜੀ ਬੈਠੇ ਹੋ, ਸੰਗਤਾਂ ਬੈਠੀਆਂ ਸਨ, ਅਤੇ ਇੱਕ ਔਰਤ ਆਈ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਆਣ ਕੇ ਕਹਿਣ ਲੱਗੀ, ਮਹਾਰਾਜ ਮੈਂ ਤੇਰੇ ਦਰ ਦਾ ਆਸਰਾ ਤੱਕ ਕੇ ਆਈ ਹਾਂ, ਮੈਂ ਤੇਰੇ ਦਰ ਦੀ ਓਟ ਤੱਕ ਕੇ ਆਈ ਹਾਂ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਮੈਨੂੰ ਪਤਾ ਵੀ ਜਿਹੜੀ ਭਾਵਨਾ ਮੈਂ ਲੈ ਕੇ ਆਈ, ਮੇਰੀ ਇੱਥੇ ਅਰਦਾਸ ਸੁਣੀ ਜਾਵੇਗੀ, ਮੇਰੀ ਭਾਵਨਾ ਸੁਣੀ ਜਾਵੇਗੀ। ਮਹਾਰਾਜ ਕਹਿੰਦੇ, ਕੀ ਕਹਿਣਾ ਚਾਹੁੰਦੇ ਹੋ? ਕਹਿਣ ਲੱਗੀ, ਪਾਤਸ਼ਾਹ ਇਹਦੇ ਨਾਲ ਇੱਕ ਨਿੱਕਾ ਜਿਹਾ ਬੱਚਾ ਹੈ, ਮੇਰਾ ਛੋਟਾ ਪੁੱਤਰ ਹੈ, ਮੈਂ ਆਪਣੇ ਬੱਚੇ ਨੂੰ ਨਾਲ ਲੈ ਕੇ ਆਈ ਹਾਂ। ਹੱਥ ਜੋੜ ਕੇ ਕਹਿੰਦੀ, ਪਾਤਸ਼ਾਹ ਮੇਰੇ ਸਿਰ ਦਾ ਸਾਈਂ ਮੇਰਾ ਸਾਥ ਛੱਡ ਕੇ ਚਲੇ ਗਿਆ, ਮੇਰਾ ਸੁਹਾਗ ਸਦਾ ਵਾਸਤੇ ਮੇਰਾ ਸਾਥ ਛੱਡ ਕੇ ਚਲੇ ਗਿਆ, ਕਿਉਂਕਿ ਮੇਰੇ ਪਤੀ ਦੀ ਮੌਤ ਹੋ ਗਈ ਔਰ ਮੇਰਾ ਪਤੀ ਬਹਾਦਰ ਬਹੁਤ ਸੀ, ਜੰਗ ਦੇ ਮੈਦਾਨ ਅੰਦਰ ਲੜਕੀ ਉਹਦੀ ਮੌਤ ਹੋਈ। ਦੇਖਣ ਵਾਲਿਆਂ ਨੇ ਦੇਖਿਆ, 35 ਘਾਓ ਉਹਦੀ ਛਾਤੀ 'ਤੇ ਸਨ, ਉਹਦੀ ਪਿੱਠ 'ਤੇ ਕੋਈ ਵੀ ਵਾਰ ਨਹੀਂ ਸੀ, ਕਿਉਂਕਿ ਉਹ ਛਾਤੀ ਡਾਹ ਕੇ ਲੜਨ ਵਾਲਿਆਂ 'ਚੋਂ ਸੀ, ਪਿੱਠ ਦਿਖਾ ਕੇ ਭੱਜਣ ਵਾਲਿਆਂ 'ਚੋਂ ਨਹੀਂ ਸੀ। ਫਤਿਹ ਖਾਂ ਜਿਹਦਾ ਨਾਮ ਹੁਸ਼ਿਆਰਪੁਰ ਦੇ ਨੇੜੇ ਜਿਹਦਾ ਪਿੰਡ। ਪਾਤਸ਼ਾਹ ਮੈਂ ਆਪਣੇ ਬੱਚੇ ਨੂੰ ਪਤਾ ਕਿਉਂ ਲੈ ਕੇ ਆਈ ਹਾਂ? ਮੈਂ ਚਾਹੁੰਦੀ ਹਾਂ ਵੀ ਮੇਰਾ ਬੱਚਾ ਵੀ ਆਪਣੇ ਬਾਪ ਦੀ ਤਰ੍ਹਾਂ ਬਹਾਦਰ ਬਣੇ। ਪਰ ਮਹਾਰਾਜ, ਮੈਂ ਮਾਂ ਵਾਂ, ਮੈਂ ਆਪਣੇ ਬੱਚੇ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਨਹੀਂ ਕਰ ਸਕਦੀ। ਮਹਾਰਾਜ, ਮੇਰੇ ਬੱਚੇ ਨੂੰ ਆਪਣਾ ਬੱਚਾ ਬਣਾ ਲਓ, ਮੇਰੇ ਪੁੱਤਰ ਨੂੰ ਆਪਣਾ ਪੁੱਤਰ ਬਣਾ ਲਓ। ਸਾਹਿਬਾਂ ਦੇ ਆਪਣੇ ਪੁੱਤਰ ਸਨ, ਆਪਣੀ ਇੱਕ ਧੀ ਸੀ। ਮਹਾਰਾਜ ਕਹਿਣ ਲੱਗੇ, ਇਸ ਬੱਚੇ ਨੂੰ ਸਾਡੇ ਕੋਲੇ ਛੱਡ ਦਿਓ, ਭਵਾਂ ਅਸੀਂ ਵੀ ਗੁਰੂ ਦੇ ਪੁੱਤਰ ਧੀਆਂ ਹੀ ਹੈ। ਮੈਂ ਬਹੁਤ ਵਾਰ ਕਹਿੰਦੀ ਹੁੰਦੀ ਹਾਂ ਵੀ ਬੰਦਾ ਅੱਜ ਗੁਰੂ ਦੇ ਘਰ ਅੰਦਰ ਆਉਂਦਾ ਅਤੇ ਬੜੀ ਲਾਲਸਾ ਲੈ ਕੇ ਆਉਂਦਾ। ਤੁਸੀਂ ਅਰਦਾਸ ਕਰਦੇ ਹੋ, ਤੁਸੀਂ ਮੱਥਾ ਟੇਕਦੇ ਹੋ, ਅਰਦਾਸ ਤੁਸੀਂ ਮਨੋ ਮਨ ਕਰਦੇ ਹੋ, ਜੋ ਤੁਸੀਂ ਮੰਗਦੇ ਹੋ ਸਾਨੂੰ ਨਹੀਂ ਪਤਾ ਵੀ ਤੁਸੀਂ ਕੀ ਮੰਗਦੇ ਹੋ। ਅਰਦਾਸ ਅਸੀਂ ਕਰਦੇ ਹਾਂ, ਤੁਹਾਨੂੰ ਵੀ ਨਹੀਂ ਪਤਾ ਵੀ ਮਨੋ ਮਨ ਇੱਕ ਰਾਬਤਾ ਹੈ ਗੁਰੂ ਦੇ ਨਾਲ, ਅਰਦਾਸ ਰੂਪ ਅੰਦਰ ਜਿਹੜਾ ਆਪਾਂ ਕਾਇਮ ਕਰਦੇ ਹਾਂ। ਦੁਨੀਆਂ 'ਚ ਅਸੀਂ ਕਿਸੇ ਨਾਲ ਸਾਂਝ ਪਾਉਣੀ ਹੈ ਅਤੇ ਅਸੀਂ ਕਹਿੰਦੇ ਫਲਾਨਾ ਬੰਦਾ ਬਹੁਤ ਵਧੀਆ ਸਾਡੀ ਉਹਨਾਂ ਦੋਸਤੀ ਬਣ ਜਾਵੇ, ਅਸੀਂ ਚੰਗੇ ਸ਼ਬਦ ਆਪਣੀ ਜ਼ਬਾਨੋਂ ਬੋਲੀਏ ਔਰ ਸ਼ਬਦਾਂ ਰਾਹੀਂ ਤਾਂ ਸਾਂਝ ਅਸੀਂ ਵੀ ਪਾਉਂਦੇ ਹਾਂ। ਮੈਂ ਕਹਿੰਦੀ ਹੁੰਦੀ ਜ਼ਬਾਨ ਦਾ ਬੋਲਿਆ ਦੁਨੀਆਂ ਸੁਣਦੀ ਹੈ, ਜਦੋਂ ਜ਼ਬਾਨੋਂ ਬੋਲਦੇ ਹਾਂ ਦੁਨੀਆਂ ਸੁਣਦੀ ਹੈ, ਪਰ ਮਨ ਦਾ ਬੋਲਿਆ ਪਰਮਾਤਮਾ ਸੁਣਦਾ ਹੈ। ਜਦੋਂ ਮਨੋ ਮਨ ਅਰਦਾਸ ਕਰਦੇ ਹਾਂ ਨਾ ਤਾਂ ਵਾਹਿਗੁਰੂ ਸੁਣਦਾ ਹੈ। ਪਰ ਬਹੁਤ ਪਿਆਰੇ ਧੰਨਵਾਦ ਕਰਦੇ ਨੇ ਕਈ, ਮੈਂ ਅੰਦਰ ਹੀ ਹੁੰਦੇ ਨੇ ਜਿਹੜੇ ਰੱਬ ਤੋਂ ਲੈਂਦੇ ਤੇ ਸਾਰਾ ਕੁਝ ਆ, ਪਰ ਉਹਦਾ ਧੰਨਵਾਦ ਨਹੀਂ ਕਰਦੇ, ਉਹਦਾ ਸ਼ੁਕਰਾਨਾ ਨਹੀਂ ਕਰਦੇ। ਮਹਾਰਾਜ ਕਹਿੰਦੇ ਬੱਚੇ ਨੂੰ ਛੱਡ ਜਾਓ। ਬਦਾਮਾਂ ਦੀਆਂ ਬੋਰੀਆਂ ਖੋਲ੍ਹ ਦਿੱਤੀਆਂ, ਘਿਓ ਦੇ ਟੀ ਨੇ ਇਹਦੇ ਵਾਸਤੇ ਖੋਲ੍ਹ ਦਿੱਤੇ। ਪਲਾਂ 'ਚ ਜਵਾਨ, ਦਿਨਾਂ 'ਚ ਜਵਾਨ ਹੋਇਆ, ਸਰੀਰ ਬੜਾ ਇਹਦਾ। ਦੋ ਭਲਵਾਨ ਇਕੱਠੇ ਇੱਦਾਂ ਆਪਣੀਆਂ ਬਾਹਾਂ ਕਰਕੇ ਝੁਟਾ ਲੈਂਦਾ। ਪਹਿਲਾ ਜੰਗ ਹੋਇਆ, ਇਸ ਬੱਚੇ ਦਾ ਨਾਮ ਇਤਿਹਾਸ ਅੰਦਰ ਪੈਂਦੇ ਖਾਂ ਆਇਆ ਹੈ। ਇਹਨੇ ਚੰਗੇ ਕਰਤਾ ਉਹ ਦਿਖਾਏ ਤੇ ਕਹਿਣ ਲੱਗਾ, ਜੇ ਮੈਂ ਨਾ ਹੁੰਦਾ ਤੇ ਕਿਤੇ ਜੰਗ ਜਿੱਤੀ ਜਾਣੀ ਸੀ। ਗੁਰੂ ਨੇ ਹਾਰ ਜਾਣਾ, ਜੰਗ ਮੇਰੇ ਕਰਕੇ ਜਿੱਤੀ ਗਈ। ਗੁਰੂ ਤੋਂ ਵੀ ਵੱਡਾ ਆਪਣੇ ਆਪ ਨੂੰ ਕਈ ਵਾਰੀ ਨੁਕਸਾਨ ਸਮਝਦਾ। ਮਹਾਰਾਜ ਨੂੰ ਸਿੱਖਾਂ ਨੇ ਦੱਸਿਆ, ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਅੱਗੇ ਤੋਂ ਲੋੜ ਪਵੇ ਇਹਨੂੰ ਸੱਦਿਓ ਨਾ। ਦੋ ਜੰਗ ਹੋਰ ਹੋਏ, ਪੈਂਦੇ ਖਾਂ ਨੂੰ ਬੁਲਾਇਆ ਨਹੀਂ। ਤੀਜੇ ਜੰਗ ਤੋਂ ਬਾਅਦ ਦੁਆਬੇ ਕਰਤਾਰਪੁਰ ਸਾਹਿਬ ਦੀ ਧਰਤੀ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬੈਠੇ, ਯੋਧਿਆਂ ਦਾ ਸਨਮਾਨ ਕਰ ਰਹੇ ਨੇ ਅਤੇ ਪੈਂਦੇ ਖਾਂ ਵੀ ਦਰਬਾਰ 'ਚ ਆ ਗਿਆ। ਹੌਸਲਾ ਨਹੀਂ ਪੈਂਦਾ, ਮੋਹਰੇ ਜਾਵਾਂ ਪਿੱਛੇ ਜਾ ਕੇ ਬਹਿ ਗਿਆ ਅਤੇ ਸਾਹਿਬਾਂ ਦੀ ਨਿਗਾਹ ਪੈ ਗਈ। ਮਹਾਰਾਜ ਨੇ ਆਵਾਜ਼ ਮਾਰ ਕੇ ਕਿਹਾ, ਪੁੱਤਰ ਪੈਂਦੇ ਖਾਂ ਵੀ ਅੱਜ ਆਇਆ ਦਰਬਾਰ 'ਚ, ਉਹ ਬੱਚਿਆ ਤੂੰ ਵੀ ਆਇਆ, ਆ ਸਾਡੇ ਗੱਲ ਨਾਲ ਲੱਗ ਜਾ, ਪੁੱਤਰਾ ਪਿੱਛੇ ਕਿਉਂ ਬੈਠਾ ਹੈ, ਕੋਲੇ ਆ। ਮਹਾਰਾਜ ਨੇ ਵਚਨ ਕੀਤਾ ਅਤੇ ਕੋਲੇ ਆ ਗਿਆ, ਹੱਥ ਜੁੜੇ, ਕਹਿੰਦਾ ਮਹਾਰਾਜ ਮੈਨੂੰ ਮਾਫ਼ ਕਰ ਦਿਓ, ਗਲਤੀ ਹੋ ਗਈ, ਮੈਂ ਆ ਗਈ, ਹੰਕਾਰ ਆ ਗਿਆ। ਮਹਾਰਾਜ ਕਹਿੰਦੇ ਬੱਚਿਆ ਕਦੀ ਵੀ ਹੰਕਾਰ ਨਹੀਂ ਕਰਨਾ, ਹੰਕਾਰ ਗੁਰੂ ਘਰ ਭੁੰਮਦਾ ਨਹੀਂ, ਅਤੇ ਤੁਹਾਨੂੰ ਵੀ ਪਤਾ ਜਿਹੜੇ ਹੰਕਾਰੀ ਫਿਰ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ। ਮਹਾਰਾਜ ਕਹਿੰਦੇ ਬੱਚਿਆ ਮਾਣ ਨਹੀਂ ਕਰਨੇ, ਦੁਨੀਆਂ ਅੰਦਰ
ਜਿਹੜੇ ਹੰਕਾਰੀ ਪੁਰਸ਼ ਹੁੰਦੇ ਨੇ ਉਹ ਜ਼ਿਆਦਾ ਸਮਾਂ ਆਪਣਾ ਸਿਰ ਉੱਚਾ ਨਹੀਂ ਰੱਖ ਸਕਦੇ, ਉਹਨਾਂ ਨੂੰ ਝੁਕਣਾ ਹੀ ਪੈਂਦਾ ਹੈ। ਮਹਾਰਾਜ ਕਹਿੰਦੇ ਬੱਚੇ ਹੰਕਾਰ ਨਹੀਂ ਕਰਨਾ, ਬੱਚੇ ਗਲਤੀ ਕਰ ਲੈਂਦੇ ਮਾਪੇ ਮਾਫ਼ ਕਰ ਦਿੰਦੇ, ਚੱਲ ਤੈਨੂੰ ਮਾਫ਼ ਕਰ ਦਿੱਤਾ ਹੁਣ ਰੋਸਾ ਜ਼ਾਹਰ ਕਰਨ ਲੱਗਾ। ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਮੰਨਿਆ, ਪਰ ਤੁਸੀਂ ਮੈਨੂੰ ਕਿਉਂ ਨਹੀਂ ਸੱਦਿਆ ਜੰਗ ਦੇ ਮੈਦਾਨ ਅੰਦਰੇ, ਆਪ ਕਿਉਂ ਲੜੇ, ਮੇਰੇ ਹੁੰਦੇ ਆ ਆਪਣੇ ਪੁੱਤ ਦੇ ਹੁੰਦੇ ਆ ਆਪਣੇ ਸ਼ੇਰ ਪੁੱਤਰ ਪੈਂਦੇ ਖਾਂ ਦੇ ਹੁੰਦੇ ਆ, ਤੁਸੀਂ ਕਿਉਂ ਜੰਗ ਦੇ ਮੈਦਾਨ ਅੰਦਰ ਗਏ? ਤੱਕੋ ਜ਼ਰਾ ਪੈਂਦੇ ਖਾਂ ਗੁਰੂ ਸਾਹਿਬਾਨਾਂ ਦੇ ਨਾਲ ਰੋਸਾ।

ਪੈਂਦੇ ਖਾਂ ਨੇ ਆਣ ਕੇ ਰੋਸਾ ਜ਼ਾਹਰ ਕੀਤਾ ਅਤੇ ਮਹਾਰਾਜ ਕਹਿੰਦੇ ਉਹ ਪੈਂਦੇ ਖਾਂ ਪੁੱਤਰਾ, ਸਿਆਣੇ ਕਹਿੰਦੇ ਮਰਦ ਹੌਂਸਲੇ ਵਾਲਾ ਚਾਹੀਦਾ ਹੈ, ਬੰਦਾ ਹੌਂਸਲੇ ਵਾਲਾ ਚਾਹੀਦਾ। ਜ਼ਿੰਦਗੀ 'ਚ ਮੌਕੇ ਬੜੇ ਮਿਲ ਜਾਂਦੇ ਨੇ, ਕੋਈ ਨਹੀਂ ਅੱਜ ਨਹੀਂ ਬੁਲਾਇਆ ਅਤੇ ਫੇਰ ਮੌਕਾ ਮਿਲ ਗਿਆ ਅਤੇ ਫੇਰ ਬੁਲਾ ਲਾਂਗੇ। ਇਤਿਹਾਸ ਸ਼ੋਰਟ ਅੰਦਰ ਸੀ ਵਿਚਾਰਾਂ ਦੀ ਆਪ ਜੀ ਦੇ ਨਾਲ ਸਾਂਝ ਪਾਈ। ਅਗਲਾ ਜੋ ਇਤਿਹਾਸ ਦਾ ਪੰਨਾ ਹੈ ਉਹ ਕੱਲ੍ਹ ਸ਼ਾਮ ਦੇ ਦੀਵਾਨਾਂ ਅੰਦਰ ਅਸੀਂ ਸਾਂਝ ਪਾਵਾਂਗੇ। ਆਪ ਜੀ ਵੱਲੋਂ ਬੇਅੰਤ ਮਾਣ ਸਤਿਕਾਰ, ਬੇਅੰਤ ਮਾਇਆ ਦੇ ਗੱਫੇ ਦੇ ਕੇ ਨਿਵਾਜਿਆ ਗਿਆ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ। ਫਿਰ ਤੋਂ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਸ਼ਹੀਦਾਂ ਸਿੰਘਾਂ ਦੇ ਚਰਨਾਂ 'ਚ ਜਿਹੜੇ 1984 ਜੂਨ ਮਹੀਨੇ 'ਚ ਜਿਹੜੇ ਸ਼ਹੀਦ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦੇ ਦਿਨ 'ਚ। ਨਮਸਕਾਰਾਂ ਕਰਨ ਵਾਸਤੇ ਜਿਹੜੇ ਦਰਬਾਰ ਸਾਹਿਬ ਪਹੁੰਚੇ ਸਨ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ। ਸ਼ਹੀਦ ਸਿੰਘ ਕਿਰਪਾ ਕਰਨ, ਕਿਉਂਕਿ ਸ਼ਹੀਦ ਕੌਮ ਦੀ ਜਿੰਦ ਜਾਨ ਹੁੰਦੇ ਨੇ। ਬੜੀ ਵਾਰੀ ਲੋਕ ਪੁੱਛਦੇ ਨੇ, ਮੈਂ ਕਹਿੰਦੀ ਵੀ ਜੇ ਇਹਨਾਂ ਦਿਨਾਂ 'ਚ ਉਹਨਾਂ ਨੂੰ ਨਾ ਯਾਦ ਕਰੀਏ ਤਾਂ ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ। ਜਦ ਉਹਨਾਂ ਦਾ ਸ਼ਹੀਦੀ ਜਿਹੜਾ ਸਾਕਾ ਹੋਇਆ, ਇਹਨਾਂ ਦਿਨਾਂ 'ਚ ਜੇ ਅਸੀਂ ਉਹਨਾਂ ਨੂੰ ਨਹੀਂ ਯਾਦ ਕਰਦੇ ਨਾ ਤਾਂ ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ, ਕਿਉਂਕਿ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਸਾਡਾ ਫਰਜ਼ ਹੈ। ਮੈਂ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਦੇਖਦੀ ਹੁੰਦੀ, ਮੈਂ ਕਈ ਵਾਰੀ ਇਹ ਗੱਲ ਸੋਚਦੀ ਹੁੰਦੀ ਵੀ ਐਸੇ ਜਿਹੜੇ ਸਾਕੇ ਆ ਸਾਡੇ ਲਈ ਵੀ ਬੋਲਣੇ ਬਹੁਤ ਔਖੇ ਹੋ ਜਾਂਦੇ। ਛੋਟਾ ਜਿਹਾ ਬੱਚਾ ਦਰਬਾਰ ਸਾਹਿਬ ਮਾਂ ਚੱਕ ਕੇ ਲੈ ਕੇ ਗਈ ਨਮਸਕਾਰ ਕਰਨ ਵਾਸਤੇ, ਨਾਲ ਉਹਦਾ ਜੀਵਨ ਸਾਥੀ ਹੈ, ਉਹਦਾ ਪਤੀ ਹੈ। ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਨਾ, ਉਦੋਂ ਪਹਿਲਾਂ ਮੈਂ ਸਮਝਿਆ ਵੀ ਜ਼ਿਕਰ ਮੈਂ ਕਰ ਜਾਵਾਂ। ਜਦੋਂ ਫੌਜਾਂ ਨੇ ਆਣ ਕੇ ਘੇਰਾ ਪਾਇਆ ਔਰ ਸਿੰਘਾਂ ਨੂੰ ਸ਼ਹੀਦ ਕਰ ਲੱਗ ਪਿਆ ਅਤੇ ਭੈਣਾਂ ਨੇ ਆਪਣੇ ਬੱਚੇ ਨੂੰ ਚੱਕਿਆ ਅਤੇ ਆਪਣੇ ਪਤੀ ਨੂੰ ਮਗਰ ਕੀਤਾ, ਕਹਿੰਦੀ ਮੇਰੇ ਪਤੀ ਦੇ ਗੋਲੀਆਂ ਨਾ ਮਾਰਿਓ, ਸਾਨੂੰ ਕੁਝ ਨਾ ਆਖਿਓ, ਕਈ ਭੈਣਾਂ ਦਾ ਭਰਾ ਹੈ ਮੇਰਾ ਪਤੀ, ਸਾਡੇ ਬੁੱਢੇ ਮਾਪੇ ਨੇ, ਅਸੀਂ ਉਹਨਾਂ ਨੂੰ ਛੱਡ ਕੇ ਆਏ ਹਾਂ। ਕਹਿੰਦੇ ਭੈਣ ਰੋਕ ਰਹੀ ਸੀ ਆਪਣੇ ਪਤੀ ਨੂੰ, ਪਿੱਛੇ ਕੀਤਾ, ਬਚਾਅ ਕਰ ਰਹੀ ਸੀ, ਪਿੱਛਿਓਂ ਇੱਕ ਗੋਲੀ ਆਈ, ਉਸ ਵੀਰ ਦੇ ਲੱਗੀ, ਉਹ ਧਰਤ 'ਤੇ ਡਿੱਗ ਗਿਆ। ਜਦੋਂ ਧਰਤੇ ਡਿੱਗਾ ਸ਼ਹੀਦ ਹੋ ਗਿਆ, ਅੱਖਾਂ 'ਚੋਂ ਹੰਝੂ ਆ ਗਿਆ, ਸਾਈਆਂ ਚਲੇ ਗਿਆ, ਆਪਣਾ ਦੁਪੱਟਾ ਪਾੜਿਆ ਅਤੇ ਆਪਣੇ ਪਤੀ ਦੇ ਮੁੱਖ 'ਤੇ ਅੱਧਾ ਦੁਪੱਟਾ ਦੇ ਦਿੱਤਾ। ਕਹਿਣ ਲੱਗੀ, ਸਾਈਆਂ ਤੇਰੇ ਬੁੱਢੇ ਮਾਪਿਆਂ ਦੀ ਸੇਵਾ ਕਰਾਂਗੀ, ਮੈਨੂੰ ਪਤਾ ਨਹੀਂ ਸੀ ਤੂੰ ਮੇਰਾ ਸਾਥ ਛੱਡ ਕੇ ਚਲੇ ਜਾਵਾਂਗੇ, ਪਾਪੀਆਂ ਨੇ ਗੋਲੀਆਂ ਚਲਾਈਆਂ। ਸੀਨੇ ਨਾਲ ਲਾ ਕੇ ਛੋਟੇ ਜਿਹੇ ਬੱਚੇ ਨੂੰ, ਜਿਹਨੂੰ ਪਹਿਲੀ ਵਾਰੀ ਦਰਬਾਰ ਸਾਹਿਬ ਮੱਥਾ ਟਿਕਾਉਣ ਵਾਸਤੇ ਲੈ ਕੇ ਆਈ, ਵੀ ਨਮਸਕਾਰ ਕਰਨੀ ਹੈ। ਕਹਿੰਦੇ ਇੰਨੇ ਚਿਰ ਨੂੰ ਇੱਕ ਗੋਲੀ ਹੋਰ ਆਈ, ਬੱਚੇ ਦੇ ਲੱਗੀ, ਬੱਚਾ ਸ਼ਹੀਦ ਹੋ ਗਿਆ। ਭੈਣ ਆਪਣੇ ਪਤੀ ਨੂੰ ਕਹਿ ਕੇ ਤੁਰੀ ਸੀ ਵੀ ਮੈਂ ਤੇਰੇ ਪੁੱਤ ਨੂੰ ਪਾਲਾਂਗੀ, ਤੇਰੇ ਬੱਚੇ ਨੂੰ ਪਾਲਾਂਗੀ, ਪਰ ਜਦੋਂ ਦੂਜੀ ਗੋਲੀ ਉਸ ਬੱਚੇ ਦੇ ਲੱਗੀ, ਉਹ ਵੀ ਸ਼ਹੀਦ ਹੋ ਗਿਆ। ਜਿੱਥੇ ਪਤੀ ਪਿਆ ਉੱਥੇ ਕੋਲੇ ਪੁੱਤਰ ਨੂੰ ਵੀ ਲੁਟਾ ਦਿੱਤਾ, ਸਾਈਆਂ ਜਿੱਥੇ ਤੂੰ ਗਿਆ ਤੇਰਾ ਪੁੱਤ ਵੀ ਮਗਰੇ ਆ ਗਿਆ। ਮੈਂ ਬੇਵਸ ਚੱਲੀ ਹਾਂ, ਕਿਉਂਕਿ ਬੁੱਢੇ ਮਾਪੇ ਘਰ 'ਚ ਬੈਠੇ ਉਡੀਕਦੇ ਹੋਣਗੇ। ਭੈਣ ਤੁਰ ਲੱਗੀ ਅਤੇ ਤੀਜੀ ਗੋਲੀ ਭੈਣ ਦੇ ਵੀ ਲੱਗੀ, ਡਿੱਗ ਗਈ, ਹੌਲੀ ਹੌਲੀ ਆਪਣੇ ਪਤੀ ਦੇ ਕੋਲ ਚਲੇ ਗਈ। ਕਹਿੰਦੀ ਸਾਈਆਂ ਉਹ ਵਾਹਿਗੁਰੂ ਹਵਾਲੇ ਮਾਪੇ, ਜਿੱਥੇ ਤੂੰ ਗਿਆ ਜਿੱਥੇ ਪੁੱਤ ਗਿਆ ਤੇਰੇ ਮਗਰ ਮੈਂ ਵੀ ਆ ਰਹੀ ਹਾਂ। ਉਹ ਐਸਾ ਸ਼ਹੀਦਾਂ ਦਾ ਇਤਿਹਾਸ ਸਾਨੂੰ ਭੁੱਲ ਸਕਦਾ? ਸਾਨੂੰ ਕਈ ਵਾਰੀ ਕਹਿੰਦੇ ਤੁਸੀਂ ਇਤਿਹਾਸ ਦਾ ਜ਼ਿਕਰ ਨਾ ਕਰੋ ਜਿਨ੍ਹਾਂ ਦੇ ਵਿਛੜ ਗਏ। ਮੈਂ ਫਿਰ ਗੱਲ ਸਮਾਪਤੀ 'ਚ ਕਹਿਣ ਲੱਗੀ ਹਾਂ, ਕੋਈ ਦੁੱਖ ਦਾ ਪ੍ਰਗਟਾਵਾ ਕਰਦਾ, ਕਿਸੇ ਦੇ ਪਰਿਵਾਰ ਦਾ ਜੀ ਚਲੇ ਜਾਂਦਾ, ਉਹ ਕਹਿੰਦਾ ਮਾੜਾ ਹੋਇਆ, ਤੁਸੀਂ ਕਿਸੇ ਦਾ ਦੁੱਖ ਵਡਾ ਸਕਦੇ ਹੋ, ਪਰ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ। ਉਹਨਾਂ ਸ਼ਹੀਦਾਂ ਸਿੰਘਾਂ ਦੇ ਚਰਨਾਂ 'ਚ ਪ੍ਰਣਾਮ। ਆਓ ਅਸੀਂ ਐਤਵਾਰ ਤੱਕ

ਭੇਟ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ

ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ।

ਤੇ ਦਿਵਸ ਸੰਗਤਾਂ ਪ੍ਰੇਮ ਭਾਵਨਾ ਸ਼ਰਧਾ ਸਹਿਤ ਮਨਾ ਰਹੀਆਂ ਸਤਿਗੁਰੂ ਜੀ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ

ਦਾਸ ਉਪਰੰਤ ਢਾਡੀ ਵਾਰਾਂ ਗਾਇਣ ਹੋਈਆਂ ਸਤਿਗੁਰੂ ਗੁਰੇ ਤੇ ਹਾਸ ਦੀ ਵਿਚਾਰ ਹੋਏ। ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਕੀਰਤਨ ਜਸ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਢਾਡੀ ਵਾਰਾਂ ਗਾਇਣ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੇ। ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੇ ਸਤਿਗੁਰੂ ਆਪ ਜੀ ਦੇ ਹਜ਼ੂਰ ਸਮੂਹ ਸੈਣੀ ਪਰਿਵਾਰ ਅਤੇ ਮੰਡੇਰ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। 6 ਪੌੜੀਆਂ

ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਚੜ੍ਹਦੀ ਕਲਾ ਕਰਨੀ, ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਮ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸ਼ੋਧੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ

ਕਲਯੁਗ ਪੀੜ੍ਹੀ ਸੋਢੀਆ ਨੇਹ ਚਲ ਨੀਵ ਉਸਾਰ ਖਿਲਾਰੀ।

ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ

0: ਜੁਗ ਜੁਗ ਅਟਲ ਕਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਵਿਸ਼ੇਸ਼ ਦੀਵਾਨ ਨੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੇ ਸੰਬੰਧ ਵਿੱਚ ਸੱਜੇ ਨੇ। ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਢਾਡੀ ਜੱਥਾ ਬੀਬੀ ਜਸਵੀਰ ਕੌਰ ਜੀ ਜੱਸ, ਇਹਨਾਂ ਦੇ ਢਾਡੀ ਜੱਥੇ ਨੇ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰੂ ਇਤਿਹਾਸ ਸਰਵਣ ਕਰਾਇਆ। ਸੋ ਦਾਸ ਸਮੂਹ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੁੱਚੇ ਜੱਥੇ ਨੂੰ ਜੀ ਆਇਆਂ ਕਹਿੰਦੇ ਹਾਂ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੀਬੀ ਜਸਵੀਰ ਕੌਰ ਜੀ ਜੱਸ, ਇਹਨਾਂ ਦਾ ਢਾਡੀ ਜੱਥਾ ਐਤਵਾਰ ਤੱਕ ਹਰ ਰੋਜ਼ ਇਸੇ ਟਾਈਮ 'ਤੇ ਸ਼ਨੀਵਾਰ ਤੱਕ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਇਆ ਕਰਨਗੇ ਅਤੇ ਐਤਵਾਰ ਦੁਪਹਿਰ ਦੇ ਦੀਵਾਨ ਵਿੱਚ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਉਣ ਵਾਲੇ ਦਿਹਾੜੇ 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਜੂਨ ਨੂੰ 5ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਮਨਾਇਆ ਜਾਵੇਗਾ। 16 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 25 ਜੂਨ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਜੂਨ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ। ਸਾਰੇ ਦਿਹਾੜੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚ ਸਮਾਂ ਕੱਢ ਕੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੇ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰੂ ਜੀ ਆਪਣੇ ਨਿਜਾਸਾਂ ਨੂੰ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹੁ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਆਉ ਵਾਰੀ ਨਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀੜੇ ਸਮਾਰਲੀਅਨ ਦੇਖੈ ਗਾ ਦੇਵਣ ਹਾਰ, ਤੇਰੇ ਦਾ ਨ ਕੀਮਤ ਨਾ ਪਵੈ ਤਿਸਦਾ ਤੇ ਗਵਣ ਸੁਮਾਰ। ਸੰਭ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੈ ਸਾਹਿਬ ਸੁਮੇਲ। ਕਰ ਕਰ ਇਹੋ ਪਹੁਚਾ ਸਦੜੇ ਨਿਤ ਭਵਨ, ਸਦਣ ਹਾਰ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸੁਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਏ ਤੋਏ ਰਹਾਓ। ਵਿਸਵੇ ਚ

ਨਾਨਕ ਤੋਹੇ ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਜ ਸਭ ਗੰਧ ਇਵ ਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਜੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇਆ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨਾ ਨੂੰ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੁਆਰਾ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ ਨੇ ਤਾਣੇ ਤਾਣੇ ਉੱਟੇ ਦੇ ਉੱਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਰਨਾ ਕਮਲਾਂ ਵਿੱਚ ਅਰਦਾਸ ਰੋੜੀ ਬੇਨਤੀ ਹੈ ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੇ ਭੁਲਾ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਹਰਾਮ ਸਦਕਾ ਚਾਰ ਪਹਿਰ ਦੇਣਾ ਐਸੇ ਸੁੱਖਾਂ ਨਾਲ ਬਤੀਤ ਹੋਇਆ ਹੈ ਚਾਰ ਪੈਰ ਰਹਿਣਾ ਹੀ ਹੈ ਬਾਣੀ ਅੰਦਰ ਬਤੀਤ ਕਰਾਉਣੀ। ਕਿਰਪਾ ਕਰਨੇ ਜੀ ਅੰਮ੍ਰਿਤ ਵੇਲੇ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ ਜੀ। ਪ੍ਰਕਾਸ਼ ਸਥਾਨਾਂ ਤੋਂ ਨਿੱਜੇ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪੈਂਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੇ ਜੀ ਅੰਗ ਸੰਸਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕੋ ਕਾਹੇ ਜੀਓ ਸੁਥਰ ਚਿੱਤ ਭਗਤ ਹਿਥ ਭੇਖ ਤਰਿਓ ਹਰ ਨਾਖਸ ਹਰਿਓ ਨੱਕ ਬਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਸਤ ਸਾਚ ਸ੍ਰੀ ਨਿਵਾਸ

0: ਗੁਰਮੁਖ ਸੰਗਤ ਸਵੇ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸਾ।
1: ਕੀਆ ਖੇਲ ਵੱਡ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲਤਲ ਗਗਨ ਪਿਆਲ ਪੂਰ ਰਿਹਾ, ਅੰਮ੍ਰਿਤ ਤੇ ਮੀਠ

ਗੁਰੂ ਸਮਰੱਥ ਕਰ ਗਈਏ, ਗੁਰੂ ਸਮਰੱਥ ਗਏ ਕਰੀਏ, ਧਰਵ ਬੁੱਧ ਸੁਮਤ ਸੁਮਰਨ ਕੋ, ਹੁਣ ਦੁਰਮਤ ਤੁਜਾ ਫਰੰਤ ਸਦਾ, ਅੱਗ ਪੁੰਜ

ਵਾਹਿਗੁਰੂ ਜੀ ਸੰਤਤ ਹੀ ਸਤ ਸੰਗ ਸੰਗ ਸੁਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਤਰਨੀ ਤਰਿਆ ਰਹੇ ਲਿਵਤਾ।

0: ਹਲ ਤਿਨ ਜਮ ਤ੍ਰਾਸ ਮਿਟਿਓ ਦੁੱਖ ਕਾਗਰ ਕਲ ਜੁਗ ਦੂਤ ਦੂਰ ਕਰ ਬੇਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ।
1: ਜਾ ਕੋ ਮੁਨ ਧਿਆਨ ਤਰੇ ਫਿਰਤ ਸਗਲ ਜੁਗ ਕਭੂ ਕਕੋ ਪਾਵੇ ਆਤਮ ਪ੍ਰਗਾਸ ਕੋ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾ ਕੋ ਸਿਵ ਮੁਨ ਗਹਿਨਾ ਤਜਾਸ ਕਬਲਾਸ ਕੋ ਜਾ ਕੋ ਜੋਗੀ ਜਤੀ ਸਿਧ ਸਾਧਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕੋ ਸੋ ਤਿਨ ਸਤਿਗੁਰ ਸੁਖ ਪਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਵ ਗੰਧਾਰੀ ਮਹੱਲਾ ਪੰਜਵਾ। ਹਰ ਪ੍ਰਾਨ ਪ੍ਰਭੂ ਸੁਖਦਾਤੇ, ਗੁਰ ਪ੍ਰਸਾਦ ਕਾਹੂ ਜਾਤੇ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ। ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਅੱਜ ਦਾ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਦੇਵ ਗੰਧਾਰੀ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 529 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾ

0: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ,
1: ਜੇ ਬੁਝਾਇਆ ਤਾਂ ਹੋ ਮੈਂ ਕਹਿ ਨਾ ਕੋਏ,
0: ਗਾਵੇ ਕੋ ਤਾਨ ਹੋ।

ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਪਾਣੀ ਕੇ ਨਹਾਏ ਕਰੀ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਕੋ ਗੁਰ ਕੀ ਸਿੱਖ ਸੁਣੀ। ਜੇ ਜੁਗ ਚਾਰੇ ਆਰ ਜਾ।

ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਣਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵਹਿਮਾਨ ਸੁਣਿਆ ਲਾਗ

ਗਾਵੇ ਰਾਹੁ ਸੁਣੇ ਹਾਥ ਵੈਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹ ਕਰਨ ਵਿਚਾਰ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸਿਧੀ ਸੰਬੰਧ।

ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰਾ ਜਾਨ ਪੰਚਾ ਕਾ ਗੁਰ ਏਕ ਧਿਆਨ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਇਹ ਲਿਖਾ ਲਿਖ ਜਾਣੇ ਕੋਏ ਲਿਖਾ।

ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮ ਭਖ ਸਾਰ ਅਸੰਖ ਮੋਲਿ ਵਿਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋ

0: ਸੁਤ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਬਹੁਤ ਪਲੀਤੀ ਕੱਪੜ ਹੋਏ ਦੇਸਾ ਬੂਣ ਲਈਐ ਉਹ
1: ਧੋਏ
0: ਪੁੰਨੀ ਪਾਪੀ ਆਖਣ ਨਾਹੇ ਕਰ ਕਰਨ

ਅਠਾਰਹਿ ਕਣਕ ਤੇ ਬਸ ਨੂੰ ਇੱਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਕੀੜੀ ਤੁਲਨਾ ਹੋਮਨੀ ਜੇ ਤਿਸ ਮਨੋਹ ਨਾ ਵੀਸਰੈ।

ਆਖੇ ਆਖਣ ਪਾਹੀ ਕੀਤੀ ਕਹਿ ਕੇ ਉੱਠ ਉੱਠ ਜਾਹੀ ਜੀਵੜ ਭਾਵੈ ਤੀਵੜ ਹੋਏ ਨਾਨਕ ਜਾਣੈ ਸਾਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੀ ਰਾਗ ਪਰੀ ਸਿਉ ਕਹੀਨ ਕੀਤੀ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾ

0: ਜੋ ਜਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਡਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ
1: ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਕਟਕਟ ਵਾਜ।

ਇਹ ਤ੍ਰਾਹਿ ਪਤ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨਕੇ ਨਾਮ ਅਨੇਕ ਅਨੰਤ ਇੱਥੇ ਸੋਹਣ ਪੰਚ ਪ੍ਰਵਾਨ।

ਕਿਤੇ ਭਰ ਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਦੇਵ ਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤਨਾਂਤ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਗਾਹੁ ਮਰੈ ਨ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਰ।

0: मुंडन प्रणाम नृपै निकाम
1: प्रचंड
0: अलिश्य कर्मा दृ

ਸਰਬਤਰ ਸੋਖ ਹੈ ਕਿ ਸਰਬਤਰ ਪੋਖ ਹੈ ਕਿ ਸਰਬਤਰ

0: सतरंग पर नास
1: हरी मल कुनिंदा समस्तुल निवासी।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਮੀ ਕਬਿਓ ਬਾਜ ਬੇਨਤੀ ਚੌਪੀ ਹਮਰੀ ਕਰੋ ਹਾਥ ਰਚਾ ਪੂਰਨ ਹੋਏ ਚਿਤ ਕੀ ਇੱਛਾ।
1: ਪ੍ਰਚਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ। ਹਰਿ
0: ਦਿਸ ਬੈ ਤੁਮ ਗਾਵੋ ਆਪ ਹਾਥ ਹੋਏ ਬਚਾਵੋ।
1: ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ।
0: ਰਚਾ ਨਿਸ਼ਕਰ ਦੇ ਕਰੀਏ ਸਭ ਬੇਰਿੰ ਕੋ ਵਾਰ ਸੰਗ੍ਰੀਏ।
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ।
0: ਸਵੇ ਸ਼ਾਲ ਕੀ ਅਵਨਾ ਦਿਯਾਓ ਜੋ ਵੋ ਚੋ ਸੋ ਦੁਮ ਤੇ ਪਾਓ।
1: ਸੇਵਕ ਸੇ ਕਮਾਰੇ ਤਾਰੀ ਚੁਨ ਚੁਨ ਸਤਰੂ ਮਾਰੇ ਮਾਰੇ।
0: ਆਪ ਹਾਥੇ ਮੁਝੋ ਬੜੀ ਅਮਰਿੰ ਕਾਲ ਕਾ ਤਰਾਸ ਮਰੀਏ।
1: ਉਜੋ ਸਦਾ ਹਮਾਰੇ ਪੱਛਾ ਸ਼ੀ

0: ਸਤਿਗੁਰੁ ਮੈਂ ਪਾਇਆ।
1: ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ,
0: ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ।
1: ਕਰੋ ਕਰ ਤੇਰਾ ਕਾਰਜ ਸਭ ਸਵਾਰਨਾ।
0: ਸਭਨਾ ਕਲਾ ਸਮਰੱਥ ਸਵਾਮੀ, ਸੋ ਕਿਉ ਮਨੋ ਵਿਸਾਰੇ।

0: ਸੰਗਤ ਕੋਈ ਨਹੀਂ ਕਿਰਪਾ ਕਰ
1: ਬਨਵਾਰਿਆ ਸਬਦ ਲਾਗ ਸਵਾਰਿਆ
0: ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ
1: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ
0: ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸਚੇ ਸਵਾਰਿਆ
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
1: ਪਾਵੇ ਤਾਂ ਸੋਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਪਰਮ ਭੁਲੇ ਫਿਰੇ ਦੇ ਦਿਸ ਇੱਕ ਨਾਮ ਲਾਗ ਸਵਾਰਿਆ
1: ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
1: ਆਵੋ ਸੰਤ ਪਿਆਰਿਓ ਅਕਤ ਕੀ ਕਰੇ ਕਹਾਣੀ
0: ਕਹਾਣੀ ਅਕਤ ਕੇਰੀ ਕਿਤ ਦੁਆਰੇ ਪਾਈਏ
1: ਤਨ ਮਨ ਤਨ ਸਭ ਸੌਪ ਗੁਰ ਕੋ ਹੁਕਮ ਮੰਨੀਏ ਪਾਈਏ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਕਹੇ ਨਾਨਕ ਸੁਣੋ ਸੰਤੋ ਕਥਿਓ ਅਕਤ ਕਹਾਣੀ
0: ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
0: ਮਾਇਆ ਮੋਨੀ ਜਿਹਦੇ ਪਰਮ ਭੁਲਾਇਆ
1: ਮਾਇਆ ਤਾਂ ਮੋਨੀ ਤਿਨੇ ਕੀਤੀ ਜਿਨ ਠਗੋਲੀ ਪਾਇਆ
0: ਕੁਰਬਾਨ ਕੀਤਾ ਕਿਸੇ ਵਿੱਚੋਂ ਜਿਨੋਂ ਮਿੱਠਾ ਲਾਇਆ
1: ਕਹੇ ਨਾਨਕ ਮਨ ਚੰਚਲ ਚਤੁਰਾਈ

0: ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
1: ਹੋਰ ਤਾਂ ਕੋਈ ਪੁੱਛੋ ਭਵੇ ਕੀਆ ਜਾਏ,
0: ਅਨੇਕ ਜੁਣੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ।
1: ਮੁਕਤ ਪਾਏ ਲਾਗ ਚਰਨੀ ਸਤਗੁਰ ਸਭ ਸੁਣਾਏ,
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ। ਪਿਆਰੇ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ।
1: ਕਰਮ ਹੋਵੇ ਹਿਰਦੈ

0: ਸਤਿਗੁਰੂ ਵਾਚੋਂ ਹੋਰ ਕੱਚੀ ਬਾਣੀ
1: ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਵਖਾਣੀ
0: ਹਰ ਹਰ ਨਿਤ ਕਰੈ ਰਸਨਾ ਕਹਿਆ ਕਜੂ ਨਾ ਜਾਣੀ
1: ਚਿਤ ਜਿੰਕਾ ਲਿਆ ਮਾਇਆ ਬੋਲਣ ਪਏ ਰਵਾਨੀ
0: ਸਤਿਗੁਰੂ ਵਾਚੋਂ ਹੋਰ ਕੱਚੀ ਬਾਣੀ
1: ਦੁਰਗਾ ਸਬਰ ਤਨ ਹੈ ਹੀਰੇ ਚਿਤ ਜੜਾਓ ਸਫਰ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
0: ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ।

0: ਵੱਡਾ ਅਪਾਰ ਤੇਰਾ ਮਰਤਬਾ
1: ਜਪਨ ਕਰਤਬਾ ਜੀ ਅੰਦਰ ਜੀਓ ਸਭ ਕੁਛ ਜਾਣ।

0: ਵਾਹਿਗੁਰੂ
1: ਤੂੰ ਠਾਕੁਰ ਤੁਨ ਪੈਰ ਦਾਸ ਜਿਉ ਪਿੰਡ ਸਭ ਤੂੰ ਮਾਤ ਪਿਤਾ ਹਮ ਬਾਰਿਕ ਤੇ ਤੁਮਰੇ ਕਿਰਪਾ ਮੈਂ ਕੋਈ ਨ ਜਾਣੇ ਤੁਮਰਾ ਅੰਤ ਉਚੇਤੇ

ਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਸਲੋਕ ਮਹੱਲਾ ਨੌਵਾਂ ਜੀ ਦੀ ਗੁਰਬਾਣੀ ਬੇਅੰਤ ਸ਼ਬਦ ਆਪ ਜੀ ਦੇ ਹਜ਼ੂਰ ਸੰਗਤੀ ਰੂਪ ਦੇ ਵਿੱਚ ਪੜ੍ਹੇ ਗਏ। ਸਤਿਗੁਰੂ ਗੁਰਬਾਣੀ ਪੜ੍ਹਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ। ਸਤਿਗੁਰੂ ਕਿਰਪਾਲਤਾ ਕਰਨੀ ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਸੇਵਾ ਕਰਨ ਦੀ ਦਾਤ ਬਖਸ਼ਣੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਮਹਾਰਾਜ। ਇਸੇ ਤਰ੍ਹਾਂ ਆਪ ਜੀ ਨੇ ਸਮੁੱਚੀ ਸੰਗਤ ਨੂੰ ਅੰਮ੍ਰਿਤ ਵੇਲੇ ਦੀਆਂ ਦਾਤਾਂ ਉੱਦਮ ਉਪਰਾਲੇ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣੀਆਂ ਆਪਣੇ ਦਰ ਘਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਦੇ ਰਹਿਣਾ। ਸਤਿਗੁਰੂ ਸਾਹਿਬ ਆਪ ਜੀ ਦੇ ਹਜ਼ੂਰ ਬੀਬੀ ਗੁਰਪ੍ਰੀਤ ਕੌਰ ਬੀਬੀ ਅਸ਼ਵਿੰਦਰ ਕੌਰ ਤਿਨ੍ਹਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਜੀ ਕਿਰਪਾਲਤਾ ਕਰਨੀ ਮਿਹਰਾਮਤ ਕਰਨੀ ਪਾਤਸ਼ਾਹ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ ਕਿਰਪਾ ਕਰਕੇ ਪਾਵਨ ਹੁਕਮ ਬਖਸ਼ਿਸ਼ ਕਰੋ ਸੰਗਤਾਂ ਨੂੰ ਨਿਹਾਲ ਕਰੋ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆ

ਜਾਣਨ ਕਰਮ ਨਾਮ ਬਰਨਤ ਸਮਤ ਤਵੈ ਸਰਵਨਾਮ ਕਥੈ ਕਵਨਮ ਕਰਮ ਨਾਮ ਬਰਨਤ ਸੁਮਤ ਸੁ ਕਹੋ ਤਲ ਗੁਰ ਸੇਵੀ ਅਹਨਿਸ ਸਹਿਜ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁੱਖ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਵ ਗੰਧਾਰੀ ਮਹੱਲਾ ਪੰਜਵਾ। ਹਰ ਪ੍ਰਾਣ ਪ੍ਰਭੂ ਸੁਖਦਾਤੇ ਗੁਰਪ੍ਰਸਾਦ ਕਾਹੂ ਜਾਤੇ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੇ ਪਾਵਨ ਪਵਿੱਤਰ ਸਥਾਨਾਂ ਦੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਸਾਹਿਬ ਕਿਰਪਾਲਤਾ ਕਰਨ ਬਖਸ਼ਿਸ਼, ਜੋ ਅੰਮ੍ਰਿਤ ਵੇਲੇ ਕਾ ਬੀਜਿਆ ਹਰ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ ਦੀ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਿਹਰਾਮਤ ਕਰਨ ਅੰਮ੍ਰਿਤ ਵੇਲੇ ਦਾ ਨੇਮ ਅਤੇ ਪ੍ਰੇਮ ਸਤਿਗੁਰੂ ਜੀ ਆਪ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ। ਮਹਾਰਾਜ ਜੀ ਕਿਰਪਾਲਤਾ ਕਰਨ। ਆਓ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Tat Pur Namo Vaheguru.

ਫਿਰ ਪਛਤਾਣੇ ਸਤਿਗੁਰੂ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਦੀ ਸਿਤੀ ਨਹਿ ਕੇਵਲ ਓਮ ਸ਼ਬਦ ਜਿਲਾਏ ਪੜ ਪਗ

ਤਰਤ ਕਾਇਆ ਸਾਥ ਕੇ ਵਿੱਚ ਦੀ ਕਰਤਾ ਬੀ ਉਹ ਸੱਚ ਤਾਂ ਪ੍ਰਜਾਣੀ ਹੈ ਜਾ ਸਿੱਖ ਸੱਚੀ ਲੀ ਦਇਆ ਜਾਣੇ ਜੀ ਕੀ ਕਿਛ ਪੁਨ ਦਾਨ ਕਰੇ ਸੱਚ ਤਾਂ ਪ੍ਰਜਾਣੀ ਹੈ ਜਯਾ ਤੁਮ ਤੀਰਥ ਕਰੇ ਨਿਵਾਸ ਸਤਿ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨਾ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜੁਨ ਹਰਗੋਬਿੰਦ ਨਾਉ ਸਿਮਰਵ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁੱਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਡਿੱਟ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਕੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਵੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ

ਅੰਦਰ ਅਰਦਾਸ ਬੇਨਤੀ ਜੋ ਜਿਹੜੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਧਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਜੀ ਆਪ ਜੀ ਨੇ ਕਿਰਪਾਲਤਾ ਕਰਨੀ, ਪਰਿਵਾਰਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣੀ, ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਕਰੋ ਕਿਰਪਾਲਤਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਚਰਨ ਸਰਨ ਚਲ ਜਾਏ ਸਿੱਖ, ਤਾਂ ਚਰਨ ਸਰਨ ਜਗਤ ਚੱਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਂ ਹੀ ਸਕਲ ਸੰਸਾਰ ਹੈ ਹਿਤਾਵਈ। ਸਤਿਗੁਰ ਸੇਵਾ ਭਾਏ ਪ੍ਰਾਨ ਪੂਜਾ ਕਰੈ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵਲਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵਈ। ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ, ਦਰਸਨ ਪਰਸਿਆਇ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਾਮੰਦੀ। ਨੂਰ ਅਰ ਸੋਹ ਪੁਰਸੋਹ ਚੱਟੀਐ, ਤੁਦਰਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹ ਦੇ ਸਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਵ ਗੰਧਾਰੀ ਮਹੱਲਾ ਪੰਜਵਾਂ। ਹਰ ਪ੍ਰਾਨ ਪ੍ਰਭੂ ਸੁਖਦਾਤੇ, ਗੁਰਪ੍ਰਸਾਦ ਕਾਹੂ ਜਾਤੇ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।